ਨਾਨਕ ਮੇਰ ਸਰੀਰ ਕਾ ਇਕ ਰਤ ਇਕ ਰਤ ਵਾਹੋ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੇ ਤਾਹੇ ਸਤ ਜੁਗ ਰਤ ਸੰਤੋਖ ਕਾ ਧਰਮ ਅਗੇ ਰਤ ਵਾਹੋ ਫਿਰਦੇ ਰਤ ਜਤੇ ਕਾ ਜੋਰ ਅਗੇ ਰਤ ਵਾਹੋ ਦੁਪ ਰਤ ਪੇ ਕਾ ਸਤ ਅਗੇ ਰਤ ਵਾਹੋ ਕਲ ਜੁਗ ਰਤ ਅਗਨ ਕਾ ਮੰਗਲਾ ਪਹਿਲਾ ਸਾਮ ਕੈਸੇ ਤੰਬਰ ਸਵਾਮੀ ਸੱਚ ਮੈਂ ਅੱਛੇ ਸੱਚ ਰਹੇ ਸਭ ਕੋ ਸੱਸ ਮਾਵੇ ਹਰਿਕ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਏ ਲਿਆ ਪ੍ਰਾਸ਼ਦ ਜਾਏ ਨਾਨਕ ਤੋਂ ਮੁਖ ਅੰਦਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਨ ਕਾਨ ਕ੍ਰਿਸ਼ਨ ਜਾਦਮ ਪਿਆ ਆਜਾਦ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਵਣ ਹੁਆ ਨਾਉ ਖੁਦਾਈ ਅਲੋ ਪਿਆ ਨੀਲ ਬਸਲੇ ਕੱਪੜੇ ਪੈਰੇ ਤੁਰਕ ਪਠਾਣੀ ਅਮਰ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣਾ ਤਿੰਨ ਚਾਰ ਵਿਚਾਰ

0: ਸਿੱਖ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਏ ਨੀਤੀ ਜਗਤ ਨਿਹਾਲਿਆ ਦੂਜੇ ਲਗੇ ਡੂਬੇ ਸੇ ਹੁਣ ਜਾਰਿਆ ਸਤਿਗੁਰ ਹੈ ਬੋਹਿਤਾ ਲੈ ਕੇ ਪਹੁੰਚਾਇਆ ਕਰ ਕਿਰਪਾ ਪਾ ਕਰ
1: ਜਿਨ ਐਸਾ

ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਟੁੱਟੇ ਪਨੀਤ ਕਹਿਤੇ ਵਿਰਕ ਸਤਗੁਰ ਰਹੇ ਆਪਣ ਪੂਰੇ ਬਿਨ ਬੰਦਨਾ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਬੋਲੋ ਜੀ ਵਾਹੇ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੇ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੀ ਪ੍ਰਥਮ ਭਗਵਤੀ ਸਮਰਕ ਗੁਰੂ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮ ਦਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਸ ਡਿਪੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨੋ ਨਿਦ ਆਵੈ ਤਾਇ ਸਭ ਥਾਈ ਹੋਇ ਸਹਾਇ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਵਾਲਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਮਨ ਨਹੀਂ ਹਾਰਿਆ। ਸਿੱਖੀ ਕੇ ਸਾਸ ਵਸਨਾ ਨਿਭਾਹੀ।

ਟੂਰ ਸਰਵਿਸ ਦੀ ਪੰਜਾਬੀ ਸੇਵਾ ਵਿਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੁਫਿਆਨਾ ਕਲਾਮ। ਕਹਿੰਦੇ ਨੇ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ, ਚਲਦੀ ਹਵਾ ਨਿਰਮਲ ਹੁੰਦੀ ਹੈ, ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਝੱਖੜ ਆਉਂਦਾ ਹੈ। ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨਹੀਂ, ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ। ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ ਹੈ, ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸਤਾਦ ਬਰਕਤ ਸਿੱਧੂ ਦੇ ਗਾਏ ਇਸ ਸੁਫਿਆਨਾ ਕਲਾਮ ਦੇ ਨਾਲ। ਔਖੀ ਘਾਟੀ ਬਿਖੜਾ ਪੈਂਡਾ ਰਾਹ ਫਕੀਰਾਂ।

ਮਿੱਠੀ ਘਾਟੇ ਬਿਖੜਾ ਪੈਂਡਾ ਰਾਹ ਫਕੀਰਾਂ ਦਾ ਲੰਮਾ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ

ਸੀ ਜਿਸ ਬੀਤ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੂ ਸੁਣਦੇ ਹਾਂ ਬੀਸ ਨਾਰੰਗ ਦੀ ਗਾਈ ਇਹ ਸੂਫੀ ਰਚਨਾ। ਤੱਤੀ ਰੋਰੋ ਵਾਟ ਨਿਹਾਰਾ ਸਾਵਲ ਮੋੜ ਮੁਹਾਰਾ

0: फासले बिल्कुल मत रखिए, मिलते जुलते रहिए, लोगों से बातें करते रहिए। हम तो यही संदेश देंगे और इस खूबसूरत से संदेश के साथ आज के कार्यक्रम से अपनी दोस्त तृप्ति जौहरी को दीजिए इजाजत। और ये आकाशवाणी दिल्ली का इंद्रप्रस्थ चैनल है। अब से थोड़ी देर में आप सुनेंगे पंजाबी में समाचार।
1: नमस्कार, ये आकाशवाणी है। ਖਬਰਾਂ ਦੇ ਸਮੇਂ ਨਾਲ ਮੈਂ ਅਮਨ ਦੇਵ ਪਹਿਲਾ ਚੋਣਵੀ ਖਬਰਾਂ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਦੀ ਅਫੇਅਰ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਦਿਖਾਇਆ ਹੈ। ਆਈਟੀਆਈ ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਪੀਐਮ ਸੇਤੂ ਯੋਜਨਾ ਨੇ ਅੱਜ ਇਕ ਸਾਲ ਪੂਰਾ ਕਰ ਲਿਆ ਹੈ। ਯੂਕਰੇਨ ਨੇ ਰੂਸ ਨਾਲ ਜੰਗਬੰਦੀ ਲਈ ਭਾਰਤੀ ਤਜਵੀਜ਼ ਨੂੰ ਚਾਰ ਤਜਵੀਜ਼ਾਂ ਵਿਚੋਂ ਸਭ ਤੋਂ ਵਿਆਪਕ ਦਸਿਆ ਕਿ 2026 ਏਸ਼ੀਆਈ ਖੇਡਾਂ ਚ ਖਤਮ ਹੋ ਰਹੇ ਨੇ। ਭਾਰਤ ਕੋਲ 85 ਤਮਗੇ ਜਿੱਤ ਕੇ ਚੌਥੇ ਸਥਾਨ ਤੇ ਰਿਹਾ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਨੂੰ ਮੁੜ ਗਠਿਤ ਕੀਤਾ ਅਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਬੀਜੇਪੀ ਦੇ ਸੰਸਦ ਮੈਂਬਰ ਭਰਤਰੀ ਮਹਿਤਾਬ ਨੂੰ ਫਾਈਨਾਂਸ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਐ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਪ੍ਰਧਾਨਗੀ ਕਰਨਗੇ। ਬੀਜੇਪੀ ਦੇ ਸੰਸਦ ਮੈਂਬਰ ਸੁਧੀਰ ਗੁਪਤਾ ਰੇਲਵੇ ਸਬੰਧੀ ਕਮੇਟੀ ਦੇ ਮੁਖੀ ਹੋਣਗੇ। ਡਾ ਕਾਕੋਲੀ ਗੋਸ਼ ਦਸਤੀਕਾਰ ਨੂੰ ਰਸਾਇਣਾਂ ਅਤੇ ਖਾਦਾਂ ਬਾਰੇ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਐ। ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਕਮੇਟੀ ਦੀ ਪ੍ਰਧਾਨਗੀ ਕਰਨਗੇ। ਬੀਜੇਪੀ ਦੇ ਸੰਸਦ ਮੈਂਬਰ ਰਾਧਾ ਮੋਹਨ ਸਿੰਘ ਰੱਖਿਆ ਕਮੇਟੀ ਦੀ ਪ੍ਰਧਾਨਗੀ ਕਰਨਗੇ। ਬੀਜੇਪੀ ਦੇ ਹੀ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਪਾਣੀ ਵਸੀਲਿਆਂ ਬਾਰੇ ਕਮੇਟੀ ਦੀ ਪ੍ਰਧਾਨਗੀ ਕਰਨਗੇ, ਜਦਕਿ ਕਾਂਗਰਸ ਦੇ ਸੰਸਦ ਮੈਂਬਰ ਸਪਤਗਿਰੀ ਉਲਕਾ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਦੇ ਮੁਖੀ ਹੋਣਗੇ। ਬੀਜੇਪੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੂੰ ਸੰਚਾਰ ਤੇ ਸੂਚਨਾ ਤਕਨਾਲੋਜੀ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਐ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਕਾਇਮ ਮੁਕਾਮ ਚਾਰਜ ਦੀ ਅਫੇਅਰ ਨੂੰ ਤਲਬ ਕੀਤਾ ਹੈ। ਭਾਰਤ ਨੇ ਪਾਕਿਸਤਾਨ ਤੋਂ ਚੱਲ ਰਹੀ ਗੈਰ ਕਾਨੂੰਨੀ ਘੁਸਪੈਠ ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਭਾਰਤ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿਚ ਸ਼ੁੱਕਰਵਾਰ ਦੀ ਘਟਨਾ ਸਬੰਧੀ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਇਕ ਰਿਪੋਰਟ।
2: ਭਾਰਤ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿਚ ਸ਼ੁੱਕਰਵਾਰ ਦੀ ਘਟਨਾ ਸਬੰਧੀ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਏ। ਵਿਦੇਸ਼ ਮੰਤਰਾਲੇ ਮੁਤਾਬਕ ਤਿੰਨ ਵਿਅਕਤੀ ਪਾਕਿਸਤਾਨ ਤੋਂ ਭਾਰਤੀ ਸਰਹੱਦ ਵਿਚ ਦਾਖਲ ਹੋਏ ਸਨ। ਸਰਹੱਦੀ ਸੁਰੱਖਿਆ ਬਲ BSF ਨੇ ਉਨ੍ਹਾਂ ਨੂੰ ਵਾਰ ਵਾਰ ਵਾਪਿਸ ਜਾਣ ਦੀ ਚੇਤਾਵਨੀ ਦਿੱਤੀ, ਪਰ ਉਹ ਸਰਹੱਦੀ ਵਾਰਡ ਵੱਲ ਵਧਦੇ ਰਹੇ। ਜਦੋਂ ਉਨ੍ਹਾਂ ਨੇ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਤਾਂ BSF ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਪਈ। ਭਾਰਤ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪਾਕਿਸਤਾਨ ਤੋਂ ਲਗਾਤਾਰ ਘੁਸਪੈਠ ਅਤੇ ਤਸਕਰੀ ਨੂੰ ਦਰਸਾਉਂਦੀਆਂ ਨੇ। ਭਾਰਤ ਨੇ ਪਾਕਿਸਤਾਨ ਨੂੰ ਇਨ੍ਹਾਂ ਘਟਨਾਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਕਰਨ ਅਤੇ ਆਪਣੇ ਸਰਹੱਦੀ ਸੁਰੱਖਿਆ ਬਲਾਂ ਦੀ ਭੂਮਿਕਾ ਤੇ ਕਾਰਵਾਈ ਕਰਨ ਲਈ ਕਿਹਾ ਏ। ਪਾਕਿਸਤਾਨ ਨੂੰ ਅੰਤਰਰਾਸ਼ਟਰੀ ਸਰਹੱਦ ਦਾ ਸਤਿਕਾਰ ਕਰਨ ਅਤੇ ਆਪਣੇ ਪਾਸਿਓਂ ਗੈਰ ਕਾਨੂੰਨੀ ਆਵਾਜਾਈ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਵੀ ਕਿਹਾ ਗਿਆ ਏ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਹਿੰਦ ਪ੍ਰਸ਼ਾਂਤ ਕਮਾਂਡ ਦੇ ਮੁਖੀ ਐਡਮਿਰਲ ਸੈਮੁਅਲ ਜੇ ਪਪਾਰੋ ਨਾਲ ਮੁਲਾਕਾਤ ਕੀਤੀ। ਡਾ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮੀਟਿੰਗ ਵਿਚ ਹਿੰਦ ਪ੍ਰਸ਼ਾਂਤ ਖੇਤਰ ਵਿਚ ਭਾਰਤ ਅਤੇ ਅਮਰੀਕਾ ਵਿਚਕਾਰ ਸੁਰੱਖਿਆ ਸਾਂਝੇਦਾਰੀ ਅਤੇ ਸਮੁੰਦਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਸਕਿਲਿੰਗ ਐਂਡ ਇੰਪਲਾਇਬਿਲਟੀ ਟਰਾਂਸਫਾਰਮੇਸ਼ਨ ਥਰੂ ਅਪਗ੍ਰੇਡਡ ITI ਪੀਐਮ ਸੇਤੂ ਯੋਜਨਾ ਨੂੰ ਅੱਜ ਇਕ ਸਾਲ ਪੂਰਾ ਹੋ ਰਿਹਾ ਹੈ। ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇਹ ਯੋਜਨਾ ਪਿਛਲੇ ਸਾਲ 4 ਅਕਤੂਬਰ ਨੂੰ ਸ਼ੁਰੂ ਹੋਈ ਸੀ। ਇਸ ਦਾ ਉਦੇਸ਼ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ITIs ਨੂੰ ਆਧੁਨਿਕ ਬਣਾਉਣਾ ਅਤੇ ਉਨ੍ਹਾਂ ਨੂੰ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨਾ ਹੈ। ਇਸ ਯੋਜਨਾ ਤਹਿਤ ITIs ਵਿਚ ਸਿਖਲਾਈ ਸਹੂਲਤਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੋਜ਼ਗਾਰ ਲਈ ਜ਼ਰੂਰੀ ਵਿਹਾਰਕ ਹੁਨਰ ਪ੍ਰਦਾਨ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੀਐਮ ਸੇਤੂ ਯੋਜਨਾ ਲਈ ਕੁਲ 60,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ITIs ਵਿਚ ਵਿਦਿਆਰਥੀਆਂ ਦੀ ਗਿਣਤੀ 2014-15 ਵਿਚ 9,51,000 ਤੋਂ ਵੱਧ ਕੇ 2025-26 ਵਿਚ 14,70,000

ਹੋ ਗਈ ਹੈ। ਹੁਣ ਤੱਕ ਪੀ ਐਮ ਸੀ ਤੋਂ ਸਕੀਮ ਅਧੀਨ 850 ਆਈ ਟੀ ਆਈ ਸਟੂਡੈਂਟ ਗਏ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਆਂ ਸ਼ਿਆਮਜੀ ਕ੍ਰਿਸ਼ਨ ਵਰਮਾ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਜਨ ਮਾਨਸ ਵਿਚ ਇਨਕਲਾਬੀ ਰਾਸ਼ਟਰਵਾਦ ਦੀ ਭਾਵਨਾ ਨੂੰ ਜਗਾਉਣ ਵਿਚ ਕ੍ਰਿਸ਼ਨ ਵਰਮਾ ਦੇ ਅਣਥਕ ਯਤਨ ਦੇਸ਼ ਦੇ ਆਜ਼ਾਦੀ ਸੰਗਰਾਮ ਦਾ ਇਕ ਅਨਿੱਖਮ ਅੰਗ ਸਨ। ਉਪ ਰਾਸ਼ਟਰਪਤੀ ਨੇ ਵੀ ਕਿਹਾ ਕਿ ਸ੍ਰੀ ਕ੍ਰਿਸ਼ਨ ਵਰਮਾ ਦਾ ਜੀਵਨ ਅਤੇ ਕੁਰਬਾਨੀ ਪੀੜ੍ਹੀਆਂ ਨੂੰ ਹਿੰਮਤ ਅਤੇ ਸਮਰਪਣ ਨਾਲ ਰਾਸ਼ਟਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਿਆਮਜੀ ਕ੍ਰਿਸ਼ਨ ਵਰਮਾ ਨੇ ਆਪਣਾ ਪੂਰਾ ਜੀਵਨ ਭਾਰਤ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ ਅਤੇ ਮਾਤ ਭੂਮੀ ਦੀ ਰਾਖੀ ਲਈ ਉਨ੍ਹਾਂ ਦੇ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਯੁਕਰੇਨ ਨੇ ਰੂਸ ਨਾਲ ਜੰਗ ਮੰਦੀ ਲਈ ਭਾਰਤ ਦੀ ਤਸੀਸ ਨੂੰ ਚਾਰ ਤਸਦੀਕਾਂ ਵਿਚੋਂ ਸਭ ਤੋਂ ਵਿਆਪਕ ਦਸਿਆ ਹੈ। ਯੁਕਰੇਨ ਦੇ ਵਿਦੇਸ਼ ਮੰਤਰੀ ਐਂਟੀ ਸਬੀਹਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਊਰਜਾ ਬੁਨਿਆਦੀ ਢਾਂਚੇ ਅਤੇ ਕਾਲੇ ਸਾਗਰ ਨਾਲ ਸਬੰਧਤ ਜੰਗਬੰਦੀ ਤੇ ਵਿਚਾਰ ਕਰਨ ਲਈ ਤਿਆਰ ਹੈ। ਇਹ ਬਿਆਨ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇਸ ਬਿਆਨ ਤੋਂ ਇਕ ਦਿਨ ਬਾਅਦ ਆਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਕਰਾਅ ਨੂੰ ਖਤਮ ਕਰਨ ਲਈ ਕੁਝ ਰਚਨਾਤਮਕ ਸੁਝਾਅ ਦਿੱਤੇ ਨੇ। ਯੁਕਰੇਨ ਅਨੁਸਾਰ ਭਾਰਤ ਤੋਂ ਇਲਾਵਾ ਤੁਰਕੀ, ਮਿਸਰ ਅਤੇ ਅਮਰੀਕਾ ਨੇ ਵੀ ਜੰਗਬੰਦੀ ਤਜਵੀਜ਼ਾਂ ਦਿੱਤੀਆਂ ਨੇ। ਯੁਕਰੇਨ ਦਾ ਕਹਿਣੈ ਕਿ ਸਮਝੌਤੇ ਵਿਚ ਲੜਾਈ ਦੇ ਨਾਲ ਨਾਲ ਊਰਜਾ ਅਤੇ ਬੰਦਰਗਾਹਾਂ ਤੇ ਹਮਲੇ ਅਤੇ ਕਾਲੇ ਸਾਗਰ ਵਿਚ ਗਤੀਵਿਧੀਆਂ ਨੂੰ ਰੋਕਣਾ ਸ਼ਾਮਲ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਸੀ ਕਿ ਰੂਸ ਇਸ ਸੰਘਰਸ਼ ਦੇ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰੇਗਾ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਚ 10,000 ਨਵੀਆਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ। ਆਪਣੀ ਤਰ੍ਹਾਂ ਦੀ ਪਹਿਲੀ SHO ਸਮੇਲੀ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੂੰ ਨਸ਼ਿਆਂ ਖਿਲਾਫ਼ ਹਰ ਜਾਇਜ਼ ਕਾਰਵਾਈ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀ ਨੂੰ ਪਿੰਡਾਂ ਤੇ ਕਸਬਿਆਂ ਵਿਚ ਜਾਣ, ਲੋਕਾਂ ਨੂੰ ਨਾਲ ਲੈਣ ਅਤੇ ਇਫਲਾਨ ਤੇ ਕਾਬੂ ਪਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਹੁਣ ਪੂਰੇ ਪੰਜਾਬ ਵਿਚ ਲੋਕ ਲਹਿਰ ਬਣ ਗਈ ਹੈ। ਦਿੱਲੀ ਪੁਲਿਸ ਨੇ ਤਿੰਨ ਮਹਿਲਾ ਪੱਤਰਕਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਲਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਹੈ ਕਿ ਇਕ ਘਟਨਾਵਾਂ ਕੱਲ੍ਹ ਨਵੀਂ ਦਿੱਲੀ ਇਲਾਕੇ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ, ਜਦੋਂ ਪੁਲਿਸ ਮੁਲਾਜ਼ਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਸਨ। ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਨੇ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਦੂਜੀ ਸਿੱਖੋ ਇੰਡੀਅਨ ਏਅਰ ਫੋਰਸ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਮੈਰਾਥਨ ਭਾਰਤੀ ਹਵਾਈ ਫੌਜ ਦੇ ਪਰਮਵੀਰ ਚੱਕਰ ਜੇਤੂ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਯਾਦ ਵਿਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਤੰਦਰੁਸਤੀ, ਹਿੰਮਤ ਅਤੇ ਰਾਸ਼ਟਰੀ ਏਕਤਾ ਲਈ ਪ੍ਰੇਰਿਤ ਕਰਨਾ ਹੈ। ਇਸ ਵਿਚ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀਆਂ ਦੌੜਾਂ ਸ਼ਾਮਲ ਹੋਣਗੀਆਂ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੂੰ 1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਬਹਾਦਰੀ ਅਤੇ ਕੁਰਬਾਨੀ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। 2026 ਏਸ਼ੀਆਈ ਖੇਡਾਂ ਅੱਜ ਖਤਮ ਹੋ ਰਹੀਆਂ ਨੇ। ਸਮਾਪਤੀ ਸਮਾਰੋਹ ਜਾਪਾਨ ਦੇ ਨਗਾਵਾ ਸ਼ਹਿਰ ਦੇ ਮਿਸੋਹੋ ਪਾਰਕ ਅਥਲੈਟਿਕ ਸਟੇਡੀਅਮ ਵਿਚ ਹੋਏਗਾ। ਭਾਰਤ ਨੇ ਇਸ ਸਾਲ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕੋਲ 85 ਤਮਗੇ ਜਿੱਤੇ ਨੇ। ਇਨ੍ਹਾਂ ਵਿਚ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਮਗੇ ਸ਼ਾਮਲ ਨੇ। ਭਾਰਤ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਰਿਹਾ ਹੈ। ਔਰਤ ਨਿਸ਼ਾਨੀਬਾਜ਼ ਨੀਰੂ ਡਾਂਡਾ ਸਮਾਪਤੀ ਸਮਾਰੋਹ ਵਿਚ ਭਾਰਤ ਦੇ ਝੰਡਾ ਪ੍ਰਧਾਨ ਹੋਣਗੇ। ਉਹ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ। ਸਮਾਪਤੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੰਤ ਪੰਗਾਲ ਨੂੰ ਏਸ਼ੀਆਈ ਖੇਡਾਂ ਵਿਚ 53 ਕਿਲੋਗਰਾਮ ਮਹਿਲਾ ਫ੍ਰੀ ਸਟਾਈਲ ਕੁਸ਼ਤੀ ਵਿਚ ਚਾਂਦੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਪੰਗਾਲ ਦੀ ਪ੍ਰਾਪਤੀ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨੇ ਅਦਿਤੀ ਅਸ਼ੋਕ, ਪਰਨਵੀ ਸਰਤ ਉਰਸ ਅਤੇ ਦੀਕਸ਼ਾ ਡਾਗਰ ਵਾਲੀ ਮਹਿਲਾ ਗੋਲਫ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ਤੇ ਵੀ ਵਧਾਈ ਦਿੱਤੀ। ਏਸ਼ੀਆਈ ਖੇਡਾਂ ਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਦਲ ਨਵੀਂ ਦਿੱਲੀ ਪਰਤ ਆਇਐ। ਔਰਤਾਂ ਦੇ 73 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਲਵਲੀਨਾ ਬੁਰਗੋਹਨ ਨੇ ਕਿਹਾ ਕਿ ਆਪਣੀਆਂ ਦੂਜੀਆਂ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਣ ਨਾਲ ਉਸ ਨੂੰ ਪਿਛਲੀਆਂ ਏਸ਼ੀਅਨ ਖੇਡਾਂ ਦੇ ਚਾਂਦੀ ਦੇ ਤਮਗੇ ਨੂੰ ਸੋਨੇ ਵਿਚ ਬਦਲਣ ਦਾ ਮੌਕਾ ਮਿਲਿਆ। ਪੁਰਸ਼ਾਂ ਦੇ 80 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਅੰਕੁਸ਼ ਪੰਗਾਲ ਨੇ ਕਿਹਾ ਕਿ ਉਸ ਦਾ ਧਿਆਨ ਹੁਣ ਓਲੰਪਿਕ ਤੇ ਹੈ। ਔਰਤਾਂ ਦੇ 65 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਪ੍ਰਦੀਪ ਹੁੱਡਾ ਨੇ ਟੀਮ ਦੀ ਜਿੱਤ ਦਾ ਸਿਰਾ ਸਖ਼ਤ ਮਿਹਨਤ, ਸੰਸਥਾਗਤ ਸਮਰਥਨ, ਖਿਡਾਰੀਆਂ ਦੇ ਅਣਥਕ ਸਮਰਪਣ, ਕੋਚਿੰਗ ਸਟਾਫ ਦੇ ਰਣਨੀਤਿਕ ਮਾਰਗਦਰਸ਼ਨ ਅਤੇ ਭਾਰਤੀ ਖੇਡ ਅਥਾਰਟੀ ਦੇ ਸਮਰਥਨ ਨੂੰ ਦਿੱਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ

ਇਹ ਹਈ ਮਹਿਕ ਮਲਿਕ ਦਾ ਗਾਇਆ ਗੀਤ ਤੇ ਹੁਣ ਮੈਂ ਤੁਹਾਨੂੰ ਸੁਣਵੈਂਦੀ ਹਾਂ ਇੱਕ ਬਹੁ ਮਜ਼ੇਦਾਰ ਗੀਤ ਬੋਲਹੀਨ ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਗਾਇਕਾ ਹਿੰਨ ਸੁਰਿੰਦਰ ਕੌਰ।

ਕਰ ਦੇ ਗਏ। ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦਾ ਆਖਰੀ ਗੀਤ ਹੈ ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਸਤਾ ਹੀ ਪਿਆਰ ਦਾ।

ਗਾਵਣ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਵੇਲਾ ਥੀ ਗਏ। ਇਜਾਜ਼ਤ ਦੇਵੋ, ਬਲ ਮਿਲਸੁਨ ਇੰਝੇ ਹੀ ਕੋਈ ਪ੍ਰੋਗਰਾਮ ਵਿਚ। ਅੱਜ ਦੇ ਪ੍ਰੋਗਰਾਮ ਦੇ ਪ੍ਰਸਤੁਤ ਕਰਤਾ ਹਨ ਡਾਕਟਰ ਸੁਰੇਸ਼ ਮੀਨਾ।

ਉੱਡਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਲੋਕ ਰੰਗ ਦੇ ਵਿੱਚ ਗੁਰਲੀਨ ਦੇ ਗਾਏ ਲੋਕ ਗੀਤ ਤੁਹਾਡੀ ਨਜ਼ਰ ਕਰਾਂਗੇ ਇਸ ਤੋਂ ਫੌਰਨ ਬਾਅਦ।

ਲਾਜੀ ਸਾਮੀਨ ਅਮਰਜੀਤ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ। ਅੱਜ ਆਪਾਂ ਗੱਲਬਾਤ ਕਰਾਂਗੇ ਘਰੇਲੂ ਪਸ਼ੂਆਂ ਦੀ ਦੇਖਭਾਲ ਬਾਰੇ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਵੀ ਪੰਜਾਬ ਦੇ ਸਭਿਆਚਾਰ ਅਤੇ ਨਿਰਵਾਹ ਵਿਚ ਘਰੇਲੂ ਪਸ਼ੂਆਂ ਦੇ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਗਾਂ, ਮੱਝ, ਬੱਕਰੀ, ਭੇਡ ਤੇ ਕੁੱਤੇ ਵਰਗੇ ਜਾਨਵਰ ਸਾਡੇ ਪਰਿਵਾਰ ਦਾ ਹਿੱਸਾ ਹੁੰਦੇ ਹਨ। ਇਹ ਨਾ ਕੇਵਲ ਆਰਥਿਕ ਮਜ਼ਬੂਤੀ ਦਿੰਦੇ ਹਨ ਸਗੋਂ ਸਾਡੇ ਜੀਵਨ ਵਿਚ ਵਫ਼ਾਦਾਰੀ ਅਤੇ ਸਾਂਝ ਵੀ ਲਿਆਉਂਦੇ ਹਨ। ਇਨ੍ਹਾਂ ਦੀ ਸਹੀ ਦੇਖਭਾਲ ਕਰਨ ਲਈ ਸਾਨੂੰ ਕੁਝ ਚੀਜ਼ਾਂ ਬੜੇ ਹੀ ਧਿਆਨ ਰੱਖਣੀਆਂ ਜ਼ਰੂਰੀ ਹੈ। ਜਿਸ ਤਰ੍ਹਾਂ ਸੰਤੁਲਿਤ ਖੁਰਾਕ, ਪਸ਼ੂਆਂ ਨੂੰ ਸਰੀਰਕ ਵਾਧੇ ਤੇ ਦੁੱਧ ਦੀ ਪੈਦਾਵਾਰ ਦੇ ਲਈ ਲੋੜੀਂਦੇ ਤੱਤ ਜਿਹੜੇ ਆ ਉਹ ਮਿਲਣੇ ਚਾਹੀਦੇ ਨੇ। ਹਰੇ ਚਾਰੇ ਦੇ ਨਾਲ ਨਾਲ ਸੁੱਕਾ ਚਾਰਾ ਜਿਵੇਂ ਤੂੜੀ, ਪਰਾਲੀ ਅਤੇ ਖਲ, ਚੋਕਰ ਵਰਗੀ ਖੁਰਾਕ ਜਿਹੜੀ ਹੈ ਉਹ ਸਾਨੂੰ ਸ਼ਾਮਿਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਖਣਿਜ ਮਿਸ਼ਰਣਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ। ਪਸ਼ੂਆਂ ਦੀਆਂ ਹੱਡੀਆਂ ਮਜ਼ਬੂਤ ਕਰਨ ਲਈ ਤੇ ਬਿਮਾਰੀਆਂ ਤੋਂ ਬਚਾਅ ਦੇ ਲਈ ਖੁਰਾਕ ਵਿਚ ਧਾਤੂ ਮਿਸ਼ਰਣ ਜ਼ਰੂਰ ਮਿਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਣੀ ਜਿਹੜਾ ਆ ਉਹ ਸਾਫ਼ ਤੇ ਸ਼ੁੱਧ ਹੋਵੇ, ਯਾਨੀ ਪਸ਼ੂਆਂ ਅੱਗੇ ਹਰ ਵੇਲੇ ਸਾਫ਼ ਤੇ ਤਾਜ਼ਾ ਪਾਣੀ ਅਸੀਂ ਦਿੰਦੇ ਰਹੀਏ। ਗਰਮੀਆਂ ਵਿਚ ਠੰਡਾ ਤੇ ਸਰਦੀਆਂ ਵਿਚ ਆਮ ਤਾਪਮਾਨ ਵਾਲਾ ਪਾਣੀ ਜਿਹੜਾ ਆ ਉਹ ਦੇਣਾ ਚਾਹੀਦਾ। ਸਾਫ਼ ਸੁਥਰਾ ਪਾਣੀ ਜਿਹੜਾ ਆ ਉਹ ਜਿੱਦਾਂ ਇਨਸਾਨਾਂ ਲਈ ਜ਼ਰੂਰੀ ਹੈ ਉਸੇ ਤਰ੍ਹਾਂ ਜਿਹੜੇ ਪਸ਼ੂ ਨੇ ਉਨ੍ਹਾਂ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅਸੀਂ ਜਿੱਥੇ ਪਸ਼ੂ ਰੱਖ ਰਹੇ ਹਾਂ, ਜਿਸ ਸ਼ੈੱਡ ਜਾਂ ਕੋਠੇ ਦੇ ਕੋਠਾ ਜਿਹੜਾ ਆ ਉਥੇ ਹਵਾਦਾਰ ਹੋਣਾ ਚਾਹੀਦਾ ਆ। ਬਦਬੂ ਤੇ ਸਲਾਬਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ, ਤਾਂ ਜੋ ਜਿਹੜੇ ਪਸ਼ੂ ਨੇ ਉਹ ਹਵਾ ਦੇ ਵਿਚ ਰਹਿਣ ਤੇ ਪ੍ਰੋਪਰ ਉਨ੍ਹਾਂ ਨੂੰ ਜਿਹੜੀ ਗਰਮੀ ਆ ਉਹ ਨਾ ਲੱਗੇ ਤੇ ਨਾਲੇ ਦੇ ਨਾਲੇ ਜਿਹੜਾ ਹਵਾ ਆਉਣੀ ਜ਼ਰੂਰੀ ਆ। ਇਸ ਤੋਂ ਇਲਾਵਾ ਗਰਮੀਆਂ ਦੇ ਵਿਚ ਛਾਂ ਦਾ ਪ੍ਰਬੰਧ ਜ਼ਰੂਰੀ ਆ ਤੇ ਪੱਖੇ ਜਾਂ ਫੁਹਾਰੇ ਲਾ ਲੈਣੇ ਚਾਹੀਦੇ ਆ ਤਾਂ ਜੋ ਪਸ਼ੂ ਜਿਹੜਾ ਗਰਮੀ ਤੋਂ ਬਚ ਸਕੇ। ਤੇ ਸਰਦੀਆਂ ਦੇ ਵਿਚ ਹੈ ਕਿ ਠੰਡੀਆਂ ਹਵਾਵਾਂ ਤੋਂ ਵੀ ਬਚਾਉਣਾ ਜ਼ਰੂਰੀ ਹੈ, ਕਿਉਂਕਿ ਇਹਦੇ ਲਈ ਤਰਪਾਲਾਂ ਦੀ ਸਾਨੂੰ ਵਰਤੋਂ ਕਰ ਲੈਣੀ ਚਾਹੀਦੀ ਹੈ, ਕਿਉਂਕਿ ਪਸ਼ੂ ਨੂੰ ਹਵਾ ਵੀ ਲੱਗਦੀ ਹੈ, ਠੰਡ ਵੀ ਲੱਗਦੀ ਹੈ ਤੇ ਠੰਡ ਕਰਕੇ ਉਹ ਬਿਮਾਰ ਵੀ ਹੋ ਸਕਦਾ ਹੈ। ਤੇ ਪੂਰੀ ਤਰ੍ਹਾਂ ਠੰਡ ਦੇ ਵਿਚ ਹਵਾ ਜਿਹੜੀ ਠੰਡੀ ਆਉਂਦੀ ਹੈ ਉਹਨੂੰ ਕਿਤੇ ਨਾ ਕਿਤੇ ਕੋਸ਼ਿਸ਼ ਕਰੀਏ ਕਿ ਘੱਟ ਕਰ ਦਈਏ, ਕਿਤੇ ਤਰਪਾਲਾਂ ਲਾ ਦਈਏ, ਜਿਹੜਾ ਪਸ਼ੂ ਆ ਉਹ ਆਰਾਮ ਨਾਲ ਆਪਣਾ ਰਹਿ ਸਕੇ। ਇਸ ਤੋਂ ਇਲਾਵਾ ਜਿੱਥੇ ਪਸ਼ੂ ਰਹਿੰਦੇ ਨੇ ਉਸ ਕੋਠੇ ਨੂੰ ਜਾਂ ਉਸ ਸ਼ੈੱਡ ਦੇ ਜਿਹੜਾ ਫਰਸ਼ ਆ ਉਹਦੀ ਵੀ ਸਾਫ਼ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ। ਫਰਸ਼ ਪੱਕਾ ਹੋਣਾ ਚਾਹੀਦਾ, ਢਲਾਣ ਵਾਲਾ ਹੋਵੇ ਤਾਂ ਜੋ ਉਨ੍ਹਾਂ ਦਾ ਜਿਹੜਾ ਮੂਤਰ ਤੇ ਗੋਹਾ ਆ ਉਹ ਆਸਾਨੀ ਨਾਲ ਸਾਫ਼ ਹੋ ਸਕੇ। ਸੋ ਕੋਸ਼ਿਸ਼ ਕਰੀਏ ਕਿ ਸਾਫ਼ ਸੁਥਰਾ ਫਰਸ਼ ਹੋਵੇ। ਸਫਾਈ ਦੀ ਵੀ ਰੋਜ਼ਾਨਾ ਉਨ੍ਹਾਂ ਨੂੰ ਜ਼ਰੂਰਤ ਪੈਂਦੀ ਹੈ। ਜਿੰਨੀ ਜ਼ਿਆਦਾ ਗੰਦਗੀ ਹੋਏਗੀ ਉਨੀਆਂ ਮੱਖੀਆਂ ਜ਼ਿਆਦਾ ਹੋਣਗੀਆਂ ਤੇ ਮੱਖੀਆਂ ਹੋਣਗੀਆਂ ਤੇ ਬਿਮਾਰੀਆਂ ਤਾਂ ਸੁਭਾਵਿਕ ਹੀ ਆਉਣਗੀਆਂ ਹੀ ਆਉਣਗੀਆਂ ਜੀ। ਸੋ ਘਰੇਲੂ ਪਸ਼ੂ ਜਿੱਥੇ ਸਾਨੂੰ ਬਹੁਤ ਕੁਝ ਦਿੰਦੇ ਨੇ ਉੱਥੇ ਸਾਨੂੰ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦਾ ਰੱਖ ਰਖਾਵ ਤੇ ਦੇਖਭਾਲ ਕਰ ਲਈਏ। ਇਸ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਤੇ ਬਿਮਾਰੀਆਂ ਤੋਂ ਬਚਾਅ ਦੇ ਲਈ ਸਮੇਂ ਸਮੇਂ ਤੇ ਟੀਕੇ ਜਿਹੜੇ ਆ ਉਹ ਵੀ ਸਾਨੂੰ ਲਾਉਣੇ ਚਾਹੀਦੇ ਆ। ਜਿੱਦਾਂ ਮੂੰਹ, ਖੁਰ, ਗਲ ਘੋਟੂ ਤੇ ਲੰਪੀ ਸਕਿਨ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਮੇਂ ਸਿਰ ਟੀਕੇ ਲਵਾਉਣੇ ਚਾਹੀਦੇ ਆ। ਪੇਟ ਦੇ ਕੀੜਿਆਂ ਦੀ ਦਵਾਈ ਵੀ ਸਾਨੂੰ ਉਨ੍ਹਾਂ ਨੂੰ ਦੇਣੀ ਚਾਹੀਦੀ ਹੈ, ਜੋ ਕਿ ਹਰ 3 ਤੋਂ 4 ਮਹੀਨਿਆਂ ਬਾਅਦ ਇਹ ਜਿਹੜੀ ਆ ਡੀ ਵਾਰਮਰ ਜ਼ਰੂਰ ਦੇਣੇ ਚਾਹੀਦੇ ਆ। ਜੇਕਰ ਪਸ਼ੂ ਜੁਗਾਲੀ ਕਰਨਾ ਛੱਡ ਦੇ, ਸੁਸਤ ਹੋ ਜਾਏ ਜਾਂ ਦੁੱਧ ਘਟਾ ਦੇਵੇ ਤਾਂ ਸਾਨੂੰ ਤੁਰੰਤ ਹੀ ਵੈਟਰਨਿਟੀ ਡਾਕਟਰ ਦੇ ਨਾਲ ਸੰਪਰਕ

ਚਾਹੀਦਾ, ਬਸ ਉਹਨੂੰ ਦਿਖਾਣਾ ਚਾਹੀਦਾ। ਕਈ ਵਾਰ ਸਾਨੂੰ ਨਹੀਂ ਪਤਾ ਹੁੰਦਾ ਕਿ ਕੀ ਰੀਜ਼ਨ ਹੈ, ਕੀ ਕਾਰਨ ਹੈ ਜੋ ਇੰਨਾ ਸੁਸਤ ਆ ਜਾਂ ਦੁੱਧ ਘੱਟ ਦੇ ਰਿਹਾ ਹੈ, ਤਾਂ ਸਾਨੂੰ ਜਿਹੜਾ ਡਾਕਟਰ ਹੈ ਉਹਨੂੰ ਦਿਖਾ ਦੇਣਾ ਚਾਹੀਦਾ। ਇਸ ਤੋਂ ਇਲਾਵਾ ਸਫਾਈ ਦੀ ਗੱਲ ਚ ਇਹ ਵੀ ਆਉਂਦਾ ਹੈ ਵੀ ਉਹਨਾਂ ਨੂੰ ਗਰਮੀਆਂ ਦੇ ਵਿਚ ਨਿਯਮਿਤ ਤੌਰ ਤੇ ਨਵਾਉਣਾ ਚਾਹੀਦਾ ਹੈ। ਇਸ ਨਾਲ ਚਮੜੀ ਦੀਆਂ ਬਿਮਾਰੀਆਂ ਤੇ ਚਿੱਚੜਾਂ ਤੋਂ ਵੀ ਬਚਾਅ ਹੁੰਦਾ ਹੈ। ਚਿੱਚੜਾਂ ਵਾਸਤੇ ਇਹੀ ਹੈ ਕਿ ਬਈ ਚਿੱਚੜਾ ਜੀ ਨਾਸ਼ਕ ਜਿਹੜੀ ਦਵਾਈ ਹੈ ਉਹ ਨਿਯਮਿਤ ਉਹਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ। ਪਸ਼ੂਆਂ ਦੇ ਨਾਲ ਹਮੇਸ਼ਾ ਪਿਆਰ ਤੇ ਹਮਦਰਦੀ ਵਾਲਾ ਵਿਵਹਾਰ ਜ਼ਰੂਰੀ ਹੈ। ਉਨ੍ਹਾਂ ਨੂੰ ਲਗਾਤਾਰ ਇਕੋ ਜਗ੍ਹਾ ਬੰਨ ਕੇ ਰੱਖਣ ਦੀ ਬਜਾਏ ਕੁਝ ਸਮੇਂ ਲਈ ਖੁੱਲੇ ਵਿਚ ਘੁੰਮਣ ਫਿਰਨ ਦੇਣਾ ਚਾਹੀਦਾ। ਜਿੱਦਾਂ ਅਸੀਂ ਇਨਸਾਨ ਆ, ਸਾਨੂੰ ਵੀ ਜੇ ਬੰਨ ਕੇ ਰੱਖੀਏ ਤਾਂ ਸਾਨੂੰ ਬੜਾ ਹੀ ਫੀਲ ਹੁੰਦਾ ਵੀ ਅਸੀਂ ਆਜ਼ਾਦ ਨਹੀਂ ਰਹੇ, ਅਸੀਂ ਬੱਜ ਗਏ ਆ। ਸੋ ਇਸੇ ਤਰ੍ਹਾਂ ਹੀ ਜਾਨਵਰ ਹੁੰਦੇ ਨੇ, ਪਸ਼ੂ ਹੁੰਦੇ ਨੇ, ਇਨ੍ਹਾਂ ਨੂੰ ਜੇ ਅਸੀਂ ਥੋੜੀ ਦੇਰ ਖੁੱਲਾ ਛੱਡ ਦਈਏ ਤਾਂ ਜੋ ਇਧਰ ਉਧਰ ਉਹ ਘੁੰਮ ਫਿਰ ਸਕਣ, ਥੋੜਾ ਉਨ੍ਹਾਂ ਨੂੰ ਵੀ ਬਦਲਾਅ ਦੀ ਲੋੜ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ, ਆਪਣੇ ਘਰ ਦੇ ਜੀਆਂ ਨੂੰ ਪਾਲਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਪਸ਼ੂਆਂ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸੋ ਪਸ਼ੂਆਂ ਤੋਂ ਜਿੱਥੇ ਸਾਨੂੰ ਬਹੁਤ ਸਾਰੇ ਫਾਇਦੇ ਵੀ ਲੱਗਦੇ ਨੇ, ਮਿਲਦੇ ਨੇ, ਜਿੱਦਾਂ ਗਾਈਆਂ ਮੱਝਾਂ ਤੋਂ ਸਾਨੂੰ ਦੁੱਧ ਮਿਲਦਾ ਆ, ਬੱਕਰੀ ਤੋਂ ਦੁੱਧ ਮਿਲਦਾ, ਭੇਡਾਂ ਤੋਂ ਉੱਨ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਵੀ ਪਸ਼ੂ ਨੇ ਉਹ ਸਾਰਾ ਸਾਨੂੰ ਫਾਇਦਾ ਦਿੰਦੇ ਨੇ, ਕਿਤੇ ਖੇਤੀ ਦੇ ਵਿੱਚ ਸਾਡੇ ਕੰਮ ਆਉਂਦੇ ਨੇ, ਸਾਡੇ ਬਲਦ ਕੰਮ ਆਉਂਦੇ ਨੇ, ਘੋੜੇ ਹੋ ਗਏ, ਕਈ ਤਰ੍ਹਾਂ ਦੇ ਜਿਹੜੇ ਸਾਡੇ ਪਸ਼ੂ ਨੇ ਉਹ ਸਾਡੇ ਕੰਮ ਆਉਂਦੇ ਨੇ। ਸੋ ਇਨ੍ਹਾਂ ਸਾਰਿਆਂ ਦੀ ਦੇਖਭਾਲ ਕਰਨੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਘਰ ਦੇ ਵਿੱਚ ਇੱਕ ਪਸ਼ੂ ਰੱਖਿਆ ਹੈ ਤਾਂ ਸਾਨੂੰ ਉਸ ਬਾਰੇ ਜ਼ਰੂਰ ਸੋਚਣਾ ਚਾਹੀਦਾ, ਆਪਣੇ ਬੱਚਿਆਂ ਵਾਂਗ ਹੀ ਉਸਦਾ ਖਾਸ ਖਿਆਲ ਰੱਖਣਾ ਚਾਹੀਦਾ। ਉਹਦੀ ਖੁਰਾਕ, ਉਹਦਾ ਭੋਜਨ, ਉਹਦੀ ਦਵਾਈ, ਉਹਦੇ ਰਹਿਣ ਖਾਣ ਦੀ ਪੂਰੀ ਜਿਹੜੇ ਸਹੀ ਹੋਵੇ, ਸਾਰਾ ਕੁਝ ਧਿਆਨ ਰੱਖਣਾ ਹੈ। ਵੀ ਘਰੇਲੂ ਪਸ਼ੂਆਂ ਦੀ ਸਹੀ ਦੇਖਭਾਲ ਨਾ ਕੇਵਲ ਸਾਡੇ ਨੈਤਿਕ ਫਰਜ਼ ਦਾ ਹਿੱਸਾ ਹੈ, ਸਗੋਂ ਇਹ ਆਰਥਿਕ ਤੌਰ ਤੇ ਵੀ ਫਾਇਦੇਮੰਦ ਤੇ ਹੋ ਸਕਦਾ ਹੈ। ਬਿਲਕੁਲ, ਜੇ ਆਪਾਂ ਉਨ੍ਹਾਂ ਦੀ ਲਗਾਤਾਰ ਧਿਆਨ ਰੱਖਾਂਗੇ ਤਾਂ ਉਹ ਤੰਦਰੁਸਤ ਰਹਿਣਗੇ, ਔਰ ਉਹ ਤੰਦਰੁਸਤ ਰਹਿਣਗੇ ਤਾਂ ਸਾਡਾ ਫਾਇਦਾ ਹੀ ਫਾਇਦਾ ਹੈ। ਜਿਸ ਅਸੀਂ ਸਿੱਟੇ ਨੂੰ ਮੁੱਖ ਰੱਖਦੇ ਹੋਏ ਅਸੀਂ ਉਨ੍ਹਾਂ ਨੂੰ ਲੈ ਕੇ ਆਏ ਹਾਂ, ਉਹ ਕੰਮ ਸਾਡਾ ਖਰਾਬ ਨਹੀਂ ਹੋਏਗਾ। ਮਤਲਬ ਜੇ ਅਸੀਂ ਉਹਨੂੰ ਖੇਤੀਬਾੜੀ ਲਈ ਵਰਤਣਾ ਆ, ਸੋ ਖੇਤੀਬਾੜੀ ਦੇ ਵਰਤਾਂਗੇ ਤਾਂ ਹੀ ਜੇ ਉਹ ਤੰਦਰੁਸਤ ਹੋਏਗਾ। ਸੋ ਨਿਯਮਿਤ ਸਫਾਈ, ਚੰਗੀ ਖੁਰਾਕ ਔਰ ਸਹੀ ਸਮੇਂ ਤੇ ਸਿਹਤ ਸੰਭਾਲ ਜਿਹੜੀ ਆ, ਉਹ ਪਸ਼ੂ ਉਸਦੇ ਨਾਲ ਤੰਦਰੁਸਤ ਰਹਿੰਦੇ ਨੇ ਤੇ ਵਧੀਆ ਉਤਪਾਦਨ ਦਿੰਦੇ ਨੇ। ਸੋ ਇਹ ਤਾਂ ਸੀ ਘਰੇਲੂ ਪਸ਼ੂਆਂ ਦੀ ਦੇਖਭਾਲ ਬਾਰੇ ਗੱਲਬਾਤ।

ਦੁਆਰਦੀਆਂ ਦੁਪਾਰਦੀਆਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਨਵਜੋਤ ਦੀ ਪਿਆਰ ਭਰੀ ਨਮਸਕਾਰ, ਆਦਾਬ ਤੇ ਸਤਿ ਸ੍ਰੀ ਅਕਾਲ। ਲੈ ਜੀ, ਇਸ ਪ੍ਰੋਗਰਾਮ ਦੇ ਵਿਚ ਆਪਾਂ ਗੱਲਬਾਤ ਕਰਦੇ ਹਾਂ ਉਸ ਪੰਜਾਬ ਦੀ ਤੇ ਇਸ ਪੰਜਾਬ ਦੀ, ਯਾਨੀ ਚੜਦੇ ਪੰਜਾਬ ਦੀ ਤੇ ਲੈਂਦੇ ਪੰਜਾਬ ਦੀ। ਲੈਂਦਾ ਪੰਜਾਬ ਯਾਨੀ ਕਿ ਸਾਡਾ ਪਾਕਿਸਤਾਨੀ ਪੰਜਾਬ ਤੇ ਚੜਦਾ ਪੰਜਾਬ ਸਾਡਾ ਭਾਰਤੀ ਪੰਜਾਬ। 1947 ਦੀ ਵੰਡ ਇਤਿਹਾਸਿਕ ਦੀ ਇਕ ਅਜਿਹੀ ਘਟਨਾ ਸੀ ਜਿਸਦੇ ਨਕਸ਼ੇ ਉਤੇ ਇਕ ਲੀਕ ਖਿੱਚ ਕੇ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ ਸੀ। ਇਕ ਪਾਸੇ ਚੜਦਾ ਪੰਜਾਬ ਸੀ ਯਾਨੀ ਭਾਰਤੀ ਪੰਜਾਬ, ਔਰ ਦੂਜੇ ਪਾਸੇ ਲਹਿੰਦਾ ਪੰਜਾਬ ਬਣਿਆ ਯਾਨੀ ਪਾਕਿਸਤਾਨ ਪੰਜਾਬ। ਸਿਆਸੀ ਸਰਹੱਦਾਂ ਨੇ ਜ਼ਮੀਨ, ਨਦੀਆਂ ਤੇ ਪ੍ਰਸ਼ਾਸਨ ਵੰਡ ਦਿੱਤੇ।

ਇਸ ਤੋਂ ਇਲਾਵਾ ਜੇ ਗੱਲ ਕਰੀਏ ਪਰ ਉਹ ਪੰਜਾਬੀ ਰੂਹ ਸਭਿਆਚਾਰ ਬੋਲੀ ਅਤੇ ਆਪਸੀ ਭਾਈਚਾਰਕ ਪਿਆਰ ਨੂੰ ਕਦੇ ਵੀ ਵੰਡ ਨਹੀਂ ਸਕੀਆਂ। ਅੱਜ ਵੀ ਜਦੋਂ ਦੋਹਾਂ ਪੰਜਾਬਾਂ ਦੇ ਲੋਕ ਆਪਸ ਵਿਚ ਮਿਲਦੇ ਨੇ ਤੇ ਉਨ੍ਹਾਂ ਦੀ ਬੋਲੀ ਉਨ੍ਹਾਂ ਦਾ ਸਭਿਆਚਾਰ ਇਕੋ ਤਾਂ ਆ। ਸਰਹੱਦਾਂ ਦੀਆਂ ਕੰਡਿਆਲੀਆਂ ਤਾਰਾਂ ਫਿੱਕੀਆਂ ਪੈ ਜਾਂਦੀਆਂ ਨੇ ਜਦੋਂ ਇਹ ਮਿਲਦੇ ਨੇ। ਦੋਹਾਂ ਪੰਜਾਬਾਂ ਦਾ ਦਿਲ ਇਕੋ ਜਿਹਾ ਧੜਕਦਾ ਹੈ, ਧੜਕਣਾ ਇਕੋ ਹੀ ਨੇ। ਸਾਡੀ ਬੋਲੀ ਪੰਜਾਬੀ ਹੈ ਤੇ ਚੜ੍ਹਦੇ ਪੰਜਾਬ ਦੀ ਵੀ ਗੁਰਮੁਖੀ ਲਿਪੀ ਅਤੇ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ, ਪਰ ਬੋਲਣ ਵਿਚ ਦੋਹਾਂ ਪਾਸਿਆਂ ਦੇ ਮਿਠਾਸ ਅਤੇ ਅਹਿਸਾਸ ਬਿਲਕੁਲ ਇਕੋ ਜਿਹੇ ਨੇ।

ਦੀ ਸਾਂਝ ਸਾਡੀ ਬੜੀ ਹੀ ਪੁਰਾਣੀ ਹੈ। ਅੰਮ੍ਰਿਤਾ ਪ੍ਰੀਤਮ ਦੀ ਨਜ਼ਮ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਵੰਡ ਦੇ ਦਰਦ ਨੂੰ ਬਿਆਨ ਕਰਦੀ ਹੈ, ਜਿਸ ਨੂੰ ਲੈਂਦੇ ਤੇ ਚੜਦੇ ਦੋਹਾਂ ਪੰਜਾਬ ਵਿਚ ਇਕੋ ਜਗ੍ਹਾ ਦਰਦ ਨਾਲ ਪੜਿਆ ਜਾਂਦਾ ਹੈ। ਉਸਤਾਦ ਦਾਮਨ ਨਜ਼ਮ ਹੁਸੈਨ ਸੈਯਦ ਅਤੇ ਅਹਿਮਦ ਸਲੀਮ ਵਰਗੇ ਅਦੀਬਾਂ ਨੇ ਹਮੇਸ਼ਾ ਪੰਜਾਬੀਅਤ ਦੀ ਸਾਂਝ ਦੀ ਗੱਲ ਕੀਤੀ ਹੈ। ਨੁਸਰਤ ਫਤਿਹ ਅਲੀ ਖਾਨ, ਰੇਸ਼ਮਾ, ਅਤਾਉਲਾ ਖਾਨ ਤੇ ਗੁਰਦਾਸ ਮਾਨ ਵਰਗੇ ਗਾਇਕਾਂ ਨੂੰ ਦੋਹਾਂ ਪਾਸਿਆਂ ਦੇ ਲੋਕਾਂ ਨੇ ਬੇਹੱਦ ਪਿਆਰ ਕੀਤਾ ਹੈ। ਕੋਕ ਸਟੂਡੀਓ ਪਾਕਿਸਤਾਨ ਦੇ ਪੰਜਾਬੀ ਗਾਣੇ ਚੜ੍ਹਦੇ ਪੰਜਾਬ ਵਿਚ ਉਨੇ ਹੀ ਮਕਬੂਲ ਹਨ ਜਿੰਨੇ ਲਹਿੰਦੇ ਪੰਜਾਬ ਵਿਚ। ਅੱਜ ਦੇ ਡਿਜੀਟਲ ਦੌਰ ਦੇ ਵਿਚ ਜਿੱਥੇ ਦੋਹਾਂ ਪੰਜਾਬਾਂ ਦੇ ਲੋਕਾਂ ਨੇ ਇਕ ਦੂਜੇ ਨੂੰ ਹੋਰ ਨੇੜੇ ਲਿਆਂਦਾ ਹੈ, ਲਹਿੰਦੇ ਪੰਜਾਬ ਦੇ ਵਲੌਗਰ ਜਦੋਂ ਆਪਣੇ ਪਿੰਡਾਂ, ਖੇਤਾਂ ਤੇ ਪੁਰਾਣੀਆਂ ਹਵੇਲੀਆਂ ਦੀਆਂ ਵੀਡੀਓਜ਼ ਪਾਉਂਦੇ ਨੇ ਤੇ ਚੜ੍ਹਦੇ ਪੰਜਾਬ ਦੇ ਬਜ਼ੁਰਗ ਆਪਣੇ ਵਿਛੜੇ ਪਿੰਡਾਂ ਦੀਆਂ ਯਾਦਾਂ ਤਾਜ਼ਾ ਕਰਦੇ ਨੇ,

ਦੁਆਰ ਦੀਆਂ ਦੁਪਹਿਰ ਦੀਆਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਗੱਲ ਕਰ ਰਹੇ ਹਾਂ ਲੈਂਦੇ ਪੰਜਾਬ ਦੀ ਤੇ ਚੜ੍ਹਦੇ ਪੰਜਾਬ ਦੀ, ਸਾਹਿਤ ਕਲਾ ਤੇ ਸੰਗੀਤ

ਸੋ ਗੱਲਬਾਤ ਕਰ ਰਹੇ ਹਾਂ ਪ੍ਰੋਗਰਾਮ ਦੋ ਆਰਤੀਆਂ ਦੁਪਹਿਰ ਦੀਆਂ ਦੇ ਤਹਿਤ ਆਪਣੇ ਦੋਨੋਂ ਪੰਜਾਬਾਂ ਦੀ 1947 ਦੀ ਵੰਡ ਵਿਚ ਲੱਖਾਂ ਲੋਕ ਮਾਰੇ ਗਏ ਤੇ ਕਰੋੜਾਂ ਬੇਘਰ ਹੋ ਗਏ ਪਰ ਦੋਹਾਂ ਪਾਸਿਆਂ ਦੇ ਪੰਜਾਬੀਆਂ ਦੇ ਦਿਲਾਂ ਵਿਚ ਇਕ ਦੂਜੇ ਲਈ ਕੋਈ ਨਫ਼ਰਤ ਨਹੀਂ ਕੋਈ ਗਿਲਾ ਨਹੀਂ ਸਗੋਂ ਮਿਲਾਪ ਦੀ ਇਕ ਡੂੰਘੀ ਤੜਪ ਹੈ ਜਦੋਂ ਵੀ ਚੜ੍ਹਦੇ ਪੰਜਾਬ ਦਾ ਕੋਈ ਵਿਅਕਤੀ ਲਹਿੰਦੇ ਪੰਜਾਬ ਯਾਨੀ ਲਾਹੌਰ ਮੁਲਤਾਨ ਸਿਆਲਕੋਟ ਜਾਂਦਾ ਹੈ ਤੇ ਉਥੇ ਦੇ ਲੋਕ ਉਸ ਨੂੰ ਪ੍ਰਾਹੁਣਿਆਂ ਵਾਂਗ ਸਿਰ ਅੱਖਾਂ ਤੇ ਬਿਠਾਉਂਦੇ ਨੇ ਅਤੇ ਦੁਕਾਨਦਾਰ ਅਕਸਰ ਪੈਸੇ ਲੈਣ ਤੋਂ ਇਨਕਾਰ ਕਰ ਦਿੰਦੇ ਨੇ ਇਹੋ ਜਿਹਾ ਨਿੱਘ ਜਿਹੜਾ ਆ ਉਹ ਸਿਰਫ ਚੜ੍ਹਦੇ ਪੰਜਾਬ ਵਿਚ ਤੇ ਲਹਿੰਦੇ ਪੰਜਾਬ ਤੋਂ ਆਏ ਮਹਿਮਾਨਾਂ ਨੂੰ ਮਿਲਦਾ ਹੈ ਇਸੇ ਹੀ ਤਰ੍ਹਾਂ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਦੋਨਾਂ ਚ ਵੀ ਜੋ ਵੀ ਪਹੁੰਚਦਾ ਹੈ ਉਸ ਨੂੰ ਉਹ ਮਾਣ ਉਹ ਪਿਆਰ ਉਹ ਨਿੱਘ ਹਮੇਸ਼ਾ ਮਿਲਦਾ ਰਿਹਾ ਹੈ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਰਿਸ਼ਤਾ ਸਿਰਫ ਗੁਆਂਢੀਆਂ ਦਾ ਨਹੀਂ ਸਗੋਂ ਸਕੇ ਭਰਾਵਾਂ ਦਾ ਹੈ ਸਰਹੱਦਾਂ ਤੇ ਰਾਜਨੀਤਿਕ ਤਣਾਅ ਨੇ ਇਨ੍ਹਾਂ ਦੇ ਜਿਸਮ ਨੂੰ ਤਾਂ ਵੱਖ ਕਰ ਸਕਦੇ ਨੇ ਪਰ ਇਨ੍ਹਾਂ ਦੀ ਰੂਹ ਨੂੰ ਨਹੀਂ ਅੱਜ ਲੋੜ ਇਸ ਗੱਲ ਦੀ ਹੈ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੀਜ਼ਾ ਪ੍ਰਣਾਲੀ ਨੂੰ ਨਰਮ ਕਰਨ ਆਪਸੀ ਵਪਾਰ ਖੋਲਣ ਤੇ ਖੇਡਾਂ ਦੇ ਸਭਿਆਚਾਰਕ ਵਡਾਂਤਰੇ ਨੂੰ ਉਤਸ਼ਾਹਿਤ ਕਰਨ ਸੋ ਸਰਕਾਰਾਂ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੋਵੇਂ ਪਾਸੇ ਲੋਕਾਂ ਦਾ ਪਿਆਰ

ਆਇਆ। ਉਹ ਇੱਕ ਦੂਜੇ ਨੂੰ ਮਿਲਾਉਂਦੀਆਂ ਨੇ, ਉਸ ਪਿਆਰ ਨੂੰ ਇੱਕ ਦੂਜੇ ਦੇ ਲਈ ਕਹਿ ਸਕੀਏ ਕਿ ਮੇਲ ਮਿਲਾਪ ਜਿਹੜਾ ਆ ਉਹ ਵਧਾਉਂਦੀਆਂ ਨੇ। ਇਹ ਸਾਰਾ ਉਹਨਾਂ ਤੇ ਹੀ ਨਿਰਭਰ ਕਰਦਾ ਹੈ। ਜੇ ਸਾਡੇ ਆਪਸੀ ਸਭਿਆਚਾਰਕ ਸਾਂਝਾਂ ਖੁੱਲ ਜਾਣ, ਜੇ ਸਾਡੇ ਦਰਮਿਆਨ ਜਿਹੜੇ ਖੇਡ ਹੁੰਦੇ ਨੇ, ਮੁਕਾਬਲੇ ਹੁੰਦੇ ਨੇ, ਉਹ ਜੇ ਖੁੱਲ ਜਾਣ, ਸੋ ਬਹੁਤ ਕੁਝ ਐਸਾ ਹੋ ਸਕਦਾ ਹੈ ਜਿਸ ਦੀ ਤਲਬ ਦੋਵੇਂ ਪਾਸੇ ਦੇ ਪੰਜਾਬੀਆਂ ਨੂੰ ਹੈ। ਕਿਸੇ ਸ਼ਾਇਰ ਨੇ ਸੱਚ ਹੀ ਕਿਹਾ ਹੈ, ਅੱਖੀਆਂ ਨੂੰ ਵੀਜ਼ਾ ਨਹੀਂ ਲੱਗਦਾ ਹੱਦਾਂ ਸਰਹੱਦਾਂ ਤੋਂ ਪਾਰ ਦੀਆਂ, ਜਿੱਥੇ ਪੰਜਾਬੀ ਵਸਦੇ ਨੇ ਉੱਥੇ ਰੂਹਾਂ ਮਿਲਦੀਆਂ ਯਾਰ ਦੀਆਂ।

ਲੋਕਾਂ ਦੇ ਵਿਚ ਤੁਸੀਂ ਸੁਣ ਰਹੇ ਹੋ ਗੁਰਲੀਨ ਦੇ ਗਾਏ ਲੋਕ ਗੀਤ। ਆਉਣ ਸੁਣਦੇ ਆ ਅਗਲਾ ਲੋਕ ਗੀਤ, ਡਾਚੀ ਵਾਲਿਆ ਮੋੜ ਮੁਹਾਰਵੇ, ਸੋਹਣੇ ਵਾਲਿਆ ਸਾਨੂੰ ਲੈ ਚੱਲ ਨਾਲ ਵੇ।

ਲੋਕ ਰੰਗ ਤਹਿਤ ਤੁਸੀਂ ਸੁਣ ਰਹੇ ਸੀ ਗੁਰਲੀਨ ਦੇ ਗਾਏ ਲੋਕ ਗੀਤ। ਇਸ ਨਾਲ ਦੇਸ਼ ਪੰਜਾਬ ਦੇ ਇਸ ਮਜਲਿਸ ਦਾ ਵੇਲਾ ਇੱਥੇ ਮੁਕਦਾ। ਇਨਸ਼ਾਅੱਲਾ ਕੱਲ ਸ਼ਾਮ ਫੇਰ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਪਟਵਾਰੀ ਸਾਹਿਬ ਘਰੇ ਹੀ ਹੋ?
1: ਆਜੋ ਆਜੋ ਆਜੋ ਬਾਦ ਸਾਹਿਬ, ਬੱਚਿਆਂ ਵਾਲਿਓ ਆਜੋ।
0: ਪਟਵਾਰੀ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ ਜੀ। ਬਾਦ ਸਾਹਿਬ ਕੀ ਹਾਲ ਚਾਲ ਨੇ ਤੁਹਾਡਾ?
0: ਹਾਲ ਚਾਲ ਵਾਹਵਾ ਵਧੀਆ, ਚੜ੍ਹਦੀ ਕਲਾ, ਮੇਹਰ ਹੈ ਉਸ ਰੱਬ ਦੀ, ਅਸੀਂ ਤਾਂ ਕਹਿੰਦੇ ਹਾਂ ਸਭ ਤੇ ਬਣੀ ਰਹੇ। ਤੁਸੀਂ ਸੁਣਾਓ।
1: ਤਕੜਾ ਜੀ ਤਕੜਾ। ਦੇਖੋ ਤੁਸੀਂ ਗੱਲ ਕੀਤੀ ਹੈ ਕਿ ਮੇਹਰ ਸਭ ਤੇ ਬਣੀ ਰਹੇ।
0: ਹਾਂਜੀ,
1: ਬਣੀ ਵੀ ਰਹਿਣੀ ਚਾਹੀਦੀ ਹੈ।
0: ਬਿਲਕੁਲ ਜੀ ਬਿਲਕੁਲ।
1: ਪਰਮਾਤਮਾ ਬਹੁਤ ਬਲਵਾਨ ਹੈ।
0: ਹਾਂਜੀ,
1: ਲੇਕਿਨ ਜਿਹੜਾ ਇਨਸਾਨ ਹੈ ਨਾ,
0: ਹਾਂਜੀ,
1: ਉਹ ਆਪਣੀਆਂ ਗਲਤੀਆਂ ਸਮਝ ਲਓ ਜਾਂ ਫਿਰ ਉਹਨਾਂ ਦੇ ਵਿੱਚ ਗੁਮਾਨ ਆ ਜਾਂਦਾ।
0: ਅੱਛਾ ਜੀ।
1: ਉਸ ਨੂੰ ਆਪਾਂ ਜਦੋਂ ਦੇਖਦੇ ਹਾਂ ਨਾ, ਉਹ ਪਸ਼ੂਆਂ ਨੂੰ ਵੀ ਨਹੀਂ ਬਖਸ਼ਦੇ।
0: ਇਹ ਤਾਂ ਹੈ ਜੀ।
1: ਖਾਸ ਤੌਰ ਤੇ ਜੇ ਤੁਸੀਂ ਗੱਲ ਕਰੋ ਜਿਵੇਂ ਕੁੱਤੇ ਹੈ, ਬਿੱਲੀਆਂ ਹੈ,
0: ਹਾਂਜੀ,
1: ਮਾਰਨ ਨੂੰ ਨੱਠਦੇ ਆ,
0: ਬੇਜਵਾਨ ਹੈ ਵਿਚਾਰੇ, ਮੂਹਰੇ ਬੋਲਦੇ ਵੀ ਹੈ ਨੀ,
1: ਬੋਲਦੇ ਵੀ ਹੈ ਨੀ। ਤੇ ਦੇਖੋ ਨਾ, ਅੱਜ ਵੈਸੇ 4 ਅਕਤੂਬਰ ਨੂੰ ਪੂਰੀ ਦੁਨੀਆਂ ਚ,
0: ਅੱਛਾ ਜੀ,
1: ਵੈਸੇ ਤੇ ਜਿਹੜਾ ਵਰਲਡ ਐਨੀਮਲ ਡੇ,
0: ਠੀਕ ਹੈ ਜੀ,
1: ਪਸ਼ੂ ਦਿਨ ਮਨਾਇਆ ਜਾ ਰਿਹਾ।
0: ਠੀਕ ਹੈ ਜੀ।
1: ਤੋ ਇਹ ਵੈਸੇ ਤੇ ਜਾਨਵਰਾਂ ਦੀ ਜਿਹੜੇ ਉਹਨਾਂ ਦੇ ਵੀ ਅਧਿਕਾਰ ਹੁੰਦੇ, ਜਿੱਦਾਂ ਆਪਾਂ ਲੜਦੇ ਹਾਂ ਆਪਣੇ ਅਧਿਕਾਰਾਂ ਲਈ, ਆਪਣੇ ਰਾਈਟਸ ਦੇ ਲਈ,
0: ਹਾਂਜੀ,
1: ਜਾਨਵਰਾਂ ਦੇ ਵੀ ਆਪਣੇ ਰਾਈਟਸ ਹੈ।
0: ਬਿਲਕੁਲ ਜੀ ਬਿਲਕੁਲ।
1: ਜੇ ਅਸੀਂ ਉਹਨਾਂ ਨੂੰ ਕੁਛ ਖਾਣ ਪੀਣ ਤਾਂ ਦੇਣਾ ਨੀ,
0: ਹਾਂਜੀ,
1: ਅਸੀਂ ਉਹਨਾਂ ਨੂੰ ਮਾਰੀ ਜਾਣਾ,
0: ਘੱਟੋ ਘੱਟ ਮਾਰੀਏ ਤਾਂ ਨਾ, ਆਪਾਂ
1: ਘੱਟੋ ਘੱਟ ਮਾਰੀਏ ਨਾ। ਜੇ ਉਹਨਾਂ ਨੂੰ ਹੋ ਸਕੇ ਤੇ ਮਾੜਾ ਮੋਟਾ, ਜੇ ਦੇਖੋ ਉਹਨਾਂ ਨੂੰ ਖਾਣਾ ਦੇ ਦਿਓ, ਪਾਣੀ ਦੇ ਦਿਓ,
0: ਹਾਂਜੀ,
1: ਤੁਹਾਡੇ ਤੋਂ ਮੰਗਦੇ ਕੀ ਹੈ?
0: ਬਿਲਕੁਲ ਜੀ।
1: ਜੇ ਉਹ ਹੋਣਗੇ ਤੇ ਸਾਡਾ ਜੀਵਨ ਹੈ।
0: ਸਹੀ ਗੱਲ ਹੈ।
1: ਜੇ ਉਹ ਨਹੀਂ ਹੋਣਗੇ ਤੇ ਸਾਡਾ ਜੀਵਨ ਨਹੀਂ
0: ਹੈ।
1: ਇਸ ਕਰਕੇ ਸਾਨੂੰ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਅਧਿਕਾਰ ਹੈ, ਯਾਨੀ ਕਿ ਉਹਨਾਂ ਦਾ ਖਾਣਾ ਪੀਣਾ ਹੈ, ਉਹਨਾਂ ਦੀ ਤੁਸੀਂ ਜੇ ਠੰਡ ਆ ਜਾਵੇ,
0: ਹਾਂਜੀ,
1: ਆਪਾਂ ਦੇਖਦੇ ਨਾ ਕਈ ਵੈਸੇ ਤੇ ਖਾਸ ਖਿਆਲ ਰੱਖਦੇ ਨੇ
0: ਜੀ,
1: ਪਸ਼ੂਆਂ ਕੁੱਤਿਆਂ ਦੇ ਲਈ ਖਾਸ ਤੌਰ ਤੇ ਕੱਪੜਿਆਂ ਦਾ ਇੰਤਜ਼ਾਮ ਕਰ ਦਿੰਦੇ,
0: ਹਾਂਜੀ,
1: ਠੰਡ ਦੇ ਵਿੱਚ ਉਹਨਾਂ ਨੂੰ ਬਹਿਣ ਨੂੰ ਸੌਣ ਨੂੰ ਥੋੜਾ ਬਹੁਤ ਕੱਪੜੇ ਰੱਖ ਦਿੰਦੇ
0: ਜੀ ਜੀ,
1: ਪਰ ਜ਼ਿਆਦਾਤਰ ਜਿਹੜਾ ਹੈ ਇਹਦੇ ਲਈ ਗੁਰੇਜ਼ ਕੀਤਾ ਜਾਂਦਾ।
0: ਹਾਂਜੀ
1: ਹੈਂਜੀ। ਤੋ ਸਾਨੂੰ ਇਸ ਦੇ ਲਈ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ,
0: ਇੱਕ ਇਨਸਾਨੀਅਤ ਦੇ ਤੌਰ ਤੇ ਧਿਆਨ ਰੱਖਣਾ ਚਾਹੀਦਾ ਜੀ।
1: ਬਿਲਕੁਲ ਰੱਖਣਾ ਚਾਹੀਦਾ। ਵੈਸੇ ਤੇ ਅਸੀਂ ਅੱਜ ਪਸ਼ੂਆਂ ਦੀ ਗੱਲ ਕਰ ਰਹੇ ਹਾਂ, ਪਰ ਜਦੋਂ ਛੋਟੇ ਜਿਹੜੇ ਪੰਛੀ ਨੇ ਜਿਵੇਂ,
0: ਹਾਂਜੀ,
1: ਉਹਨਾਂ ਲਈ ਵੀ ਪਾਣੀ ਦਾ ਇੰਤਜ਼ਾਮ, ਗਰਮੀਆਂ ਹੁਣ ਤਾਂ

0: ਚਲੋ ਥੋੜੀਆਂ ਢਲਦੀਆਂ ਪਈਆਂ
1: ਜੀ,
0: ਪਰ ਗਰਮੀਆਂ ਦੇ ਵਿਚ ਜਿਹੜੇ ਪੰਛੀ ਨੇ ਉਹਨਾਂ ਨੂੰ ਵੀ ਪਾਣੀ ਦਾ ਇੰਤਜ਼ਾਮ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਸਾਨੂੰ ਹਮੇਸ਼ਾ ਮਾੜਾ ਮੋਟਾ ਦਾਣਾ ਪਾਣੀ ਵੀ ਉਹਨਾਂ ਨੂੰ ਜਿਹੜਾ ਹੈ ਉਹ ਪਾ ਕੇ ਰੱਖਣਾ ਚਾਹੀਦਾ,
1: ਬਿਲਕੁਲ,
0: ਛੋਟੇ ਪੰਛੀਆਂ ਨੂੰ ਵੀ। ਪਰ ਜਿਵੇਂ ਅਸੀਂ ਗੱਲ ਕਰਦੇ ਹਾਂ ਨਾ ਵੀ ਵਰਲਡ ਐਨੀਮਲ ਡੇ ਹੈ, ਤੇ ਸਾਡੇ ਲਈ ਤਾਂ ਖਾਸ ਤੌਰ ਤੇ ਜਿਹੜੇ ਸਾਡੇ ਪਸ਼ੂ ਨੇ
1: ਹਾਂਜੀ
0: ਉਹਨਾਂ ਦੀ ਵੀ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ
1: ਜੀ। ਉਹ ਤਾਂ ਹੈ ਜੀ।
0: ਦੇਖੋ ਗੱਲ ਏਦਾਂ ਜੀ ਕਿ ਸਾਡੇ ਜ਼ਿਮੀਦਾਰ ਭਰਾ ਵੈਸੇ ਤੇ ਖਾਸ ਬਹੁਤ ਖਿਆਲ ਰੱਖਦੇ ਨੇ ਉਹਨਾਂ ਦਾ,
1: ਹਾਂਜੀ,
0: ਪਰ ਬਹੁਤ ਜ਼ਿਆਦਾ ਦੇਖਿਆ ਜਾਂਦਾ ਨਾ ਜਦੋਂ
1: ਹਾਂਜੀ
0: ਪਸ਼ੂ ਜਦੋਂ ਪੰਡਰ ਹੋ ਜਾਂਦੇ ਆ
1: ਹਾਂਜੀ
0: ਉਹਨਾਂ ਨੂੰ ਛੱਡ ਦਿੱਤਾ ਜਾਂਦਾ,
1: ਬਿਲਕੁਲ ਜੀ,
0: ਜਦੋਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਫਿਰ ਰੱਖ ਰਖਾਵ ਖਿਆਲ ਕੋਈ ਨਹੀਂ ਕਰਦਾ,
1: ਬਿਲਕੁਲ ਜੀ।
0: ਇਹਦੇ ਲਈ ਵੀ ਸਾਨੂੰ ਜਿਵੇਂ ਸੰਸਥਾਵਾਂ ਤਾਂ ਬਹੁਤ ਬਣੀਆਂ
1: ਹਾਂਜੀ,
0: ਪਰ ਜਿਵੇਂ ਆਪਾਂ ਸੜਕਾਂ ਤੇ ਛੱਡ ਦਿੰਦੇ ਹਾਂ
1: ਹਾਂਜੀ,
0: ਐ ਉਹਨਾਂ ਨੂੰ ਆਪਾਂ ਥੋੜਾ ਜਿਹਾ
1: ਉਹ ਕਿਤੇ ਨਾ ਕਿਤੇ ਐਕਸੀਡੈਂਟ ਦਾ ਵੀ ਕਾਰਨ ਬਣਦੇ ਆ,
0: ਬਣਦੇ ਆ ਜੀ, ਬਣਦੇ ਆ। ਦੇਖੋ ਐਕਸੀਡੈਂਟ ਵੀ ਹੁੰਦਾ ਹੈ
1: ਹਾਂਜੀ,
0: ਤੇ ਜੇ ਅਸੀਂ ਜਾਨਵਰਾਂ ਦਾ ਖਿਆਲ ਰੱਖਾਂਗੇ ਤੇ ਉਹਨਾਂ ਨੂੰ ਫਿਰ ਥੋੜਾ ਬਹੁਤ ਕਿਤੇ ਉਹਨਾਂ ਨੂੰ ਪੱਠੇ ਪਾ ਤੇ ਜਾਣ ਜਾਂ ਇੱਕ ਥਾਂ ਜਿਵੇਂ ਕਿਤੇ ਗਊਸ਼ਾਲਾ
1: ਹੀ ਦੇ ਸਕਦੇ ਹਾਂ,
0: ਗਊਸ਼ਾਲਾ ਚ ਉਹਨਾਂ ਨੂੰ ਭੇਜ ਦਿਓ,
1: ਬਿਲਕੁਲ,
0: ਤਾਂ ਜੋ ਉਹਨਾਂ ਦਾ ਵੀ ਜਿਹੜਾ ਖਿਆਲ ਹੈ ਉਹ ਰੱਖਿਆ ਜਾ ਸਕਦਾ,
1: ਬਿਲਕੁਲ ਜੀ।
0: ਕੁਝ ਆਪਾਂ ਦੇਖਦੇ ਹਾਂ ਬਲ ਸਾਹਿਬ ਜਿਹੜੇ ਪੰਛੀ ਨੇ
1: ਹਾਂਜੀ
0: ਅੱਜ ਹੁਣ ਸ਼ਹਿਰਾਂ ਵਿਚ ਤੇ ਖਾਸ ਤੌਰ ਤੇ,
1: ਅੱਛਾ ਜੀ,
0: ਕਿਤੇ ਜਿਹੜੇ ਚਿੜੀਆਂ ਹੈ ਨਾ ਉਹ ਚਾਹੁੰਦੀਆਂ ਹੀ ਨਹੀਂ ਹੈ,
1: ਅੱਛਾ ਜੀ,
0: ਚਿੜਚਿੜ ਨਹੀਂ ਕਰਦੀਆਂ, ਪਿੰਡਾਂ ਵਿਚ ਤਾਂ ਆਪਣੇ ਸੁਣਨ ਨੂੰ ਬਹੁਤ ਮਿਲਦੀਆਂ,
1: ਹਾਂਜੀ ਹਾਂਜੀ
0: ਹਾਂਜੀ, ਸ਼ਹਿਰਾਂ ਦੇ ਵਿਚ ਨਾ ਇਹ ਵੀ ਇੱਕ ਘਾਟ ਹੋ ਗਈ ਹੈ,
1: ਠੀਕ ਹੈ ਜੀ,
0: ਕਿਉਂਕਿ ਅਸੀਂ ਉਹਨਾਂ ਨੂੰ ਦਾੜਾ ਪਾਣੀ ਨਹੀਂ ਨਾ ਪਾਉਂਦੇ,
1: ਹਾਂਜੀ,
0: ਤੇ ਹੁਣ ਉੱਥੇ ਉਹ ਰਹਿਣਾ ਵੀ ਨਹੀਂ ਚਾਹੁੰਦੀਆਂ,
1: ਇਹ ਵੀ ਗੱਲ ਹੈ ਜੀ।
0: ਤੋ ਇਸ ਕਰਕੇ ਸਾਨੂੰ ਉਹਨਾਂ ਦਾ ਵੀ ਜਿਹੜਾ ਖਾਸ ਤੌਰ ਤੇ ਖਿਆਲ ਰੱਖਣਾ ਉਹ ਬਹੁਤ ਜ਼ਰੂਰੀ ਹੈ ਬਲ ਸਾਹਿਬ।
1: ਅੱਗੇ ਆਮ ਤੌਰ ਤੇ ਪਟਵਾਰੀ ਸਾਹਿਬ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਬੱਚਿਆਂ ਨੂੰ ਨਾਲ ਲੈ ਕੇ ਤੇ ਆਪਣੇ ਕੋਠਿਆਂ ਤੇ ਕਹਿ ਲੋ ਬਾਲਕੋਨੀ ਤੇ ਜਾ ਕੇ ਤਾਂ ਚੋਗਾ ਪਾਉਂਦੇ ਹੁੰਦੇ ਸੀ, ਤੇ ਕਬੂਤਰ ਚਿੜੀਆਂ ਆਮ ਹੀ ਘਰਾਂ ਵਿਚ ਤੁਸੀਂ ਦੇਖ ਸਕਦੇ ਸੀ, ਸ਼ਹਿਰਾਂ ਵਿਚ ਵੀ। ਹੁਣ ਕਿਤੇ ਨਾ ਕਿਤੇ ਉਹ ਰੁਝਾਨ ਸਮਾਂ ਹੀ ਘੱਟ ਗਿਆ ਤੇ ਰੁਝਾਨ ਤਾਂ ਖਤਮ ਹੋਣਾ ਸੀ।
0: ਦੇਖੋ ਨਾ ਜੀ, ਇਹ ਜਿਹੜਾ ਪਸ਼ੂ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ ਯਾਨੀ ਕਿ ਜਿਹੜਾ ਵਰਲਡ ਐਨੀਮਲ ਡੇ ਹੈ
1: ਜੀ,
0: ਇਸ ਦੇ ਲਈ ਇਹ ਇੱਕ ਦਿਨ ਜਸ਼ਨ ਦਾ ਤਾਂ ਨਹੀਂ, ਆਪਾਂ ਹਰੇਕ ਕੰਮ ਨੂੰ ਜਸ਼ਨ ਦੇ ਨਾਲ ਮਨਾਉਂਦੇ ਹਾਂ,
1: ਹਾਂਜੀ,
0: ਇਹ ਦਿਨ ਜਸ਼ਨ ਦਾ ਤਾਂ ਨਹੀਂ ਹੈ, ਪਰ ਇਹ ਹੈ ਕਿ ਜਾਨਵਰਾਂ ਦੇ ਪ੍ਰਤੀ ਉਹਨਾਂ ਦੇ ਲਈ ਸਾਨੂੰ ਮਾੜੇ ਮੋਟਾ ਪਿਆਰ,
1: ਬਿਲਕੁਲ,
0: ਸਤਿਕਾਰ, ਉਹਨਾਂ ਦੇ ਲਈ ਦਇਆ ਦਿਖਾਉਣ ਦਾ ਇੱਕ ਸੰਕਲਪ ਜ਼ਰੂਰ ਲੈਣਾ ਚਾਹੀਦਾ।
1: ਦੇਖੋ ਜੀ, ਘੱਟੋ ਘੱਟ ਆਪਾਂ ਇਸ ਪਾਸੇ ਵੱਲ ਸੋਚਾਂਗੇ ਫਿਰ ਹੀ ਇਧਰਲੇ ਪਾਸੇ ਨੂੰ ਆਪਾਂ ਪੈਰ ਪੁੱਟ ਸਕਦੇ ਹਾਂ।
0: ਬਿਲਕੁਲ, ਦੇਖੋ ਜੇ ਜਾਨਵਰ ਸੁਰੱਖਿਅਤ ਨੇ ਨਾ
1: ਤਾਂ
0: ਸਾਡੀ ਧਰਤੀ ਦਾ ਭਵਿੱਖ ਵੀ ਜਿਹੜਾ ਹੈ ਉਹ ਸੁਰੱਖਿਅਤ ਹੈ,
1: ਬਿਲਕੁਲ,
0: ਇਸ ਕਰਕੇ ਸਾਨੂੰ ਸਾਰਿਆਂ ਨੂੰ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ
1: ਜੀ।
0: ਬਲ ਸਾਹਿਬ, ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਅੱਜ ਵਰਲਡ ਐਨੀਮਲ ਡੇ ਹੈ,
1: ਹਾਂਜੀ,
0: ਤੋ ਤੁਹਾਨੂੰ ਫਿਰ ਡਾਕਟਰ ਜੀ ਐਸ ਬੇਦੀ ਹੁਣੀ ਆਏ ਸਨ,
1: ਅੱਛਾ ਜੀ,
0: ਉਹਨਾਂ ਨਾਲ ਜਿਹੜੀ ਉਹਨਾਂ ਨੇ ਸਾਨੂੰ ਗੱਲਾਂ ਬਾਤਾਂ ਸੁਣਾਈਆਂ,
1: ਠੀਕ ਹੈ ਜੀ,
0: ਦੱਸੀਆਂ ਕਿ ਸਮਾਜ ਚ ਪਸ਼ੂਆਂ ਦੀ ਮਹੱਤਤਾ,
1: ਠੀਕ ਹੈ ਜੀ,
0: ਉਹਦੇ ਬਾਰੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ
1: ਜੀ,
0: ਆਪਾਂ ਸੁਣਦੇ ਹਾਂ।
1: ਸਰਦੀਓ ਜੀ,
2: ਅਸੀਂ ਕੋਸ਼ਿਸ਼ ਕੀਤੀ ਹੈ ਪਸ਼ੂ ਪਾਲਣ ਵਿਭਾਗ ਨੇ ਵੀ ਜਿਹੜੀਆਂ ਵੀ ਸਰਕਾਰ ਦੀਆਂ ਪਾਲਿਸੀਜ਼ ਨੇ, ਜਿਹੜੀਆਂ ਵੀ ਸਕੀਮਾਂ ਨੇ, ਉਹ ਵੱਧ ਤੋਂ ਵੱਧ ਪਸ਼ੂ ਪਾਲਕਾਂ ਤੱਕ ਪਹੁੰਚਣ। ਮੂੰਹਖੋਰ ਦੀ ਬਿਮਾਰੀ ਤੋਂ ਬਚਾਉਣ ਲਈ ਹੁਣ ਚੰਗੀ ਪੱਧਰ ਤੇ ਕੰਮ ਚੱਲਦੇ ਆ। ਲਗਭਗ ਜਿਹੜੀ ਵੈਕਸੀਨ ਹੈ 97-98% ਤੱਕ ਕੰਪਲੀਟ ਹੋਣ ਵਾਲੀ ਹੈ ਔਰ 31 ਦਸੰਬਰ ਤੱਕ ਇਹ 100% ਜਿਹੜੀ ਹੈ ਮੂੰਹਖੋਰ ਦੀ ਬਿਮਾਰੀ ਬਿਲਕੁਲ ਮੁਫ਼ਤ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸਾਰਿਆਂ ਨੂੰ ਲੱਗ ਜਾਣੀ ਹੈ। ਇਹ ਸਾਨੂੰ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਨੇ, ਲੱਗ ਗਈਆਂ ਨੇ, ਔਰ ਜੇ ਕੋਈ ਪਸ਼ੂ ਪਾਲਕ ਵੀਰ ਆਪਣੇ ਰਹਿ ਗਿਆ ਕਿ ਜਿਹਨੇ ਆਪਣੇ ਪਸ਼ੂ ਨੂੰ ਖੁਰਾਕ ਨਹੀਂ ਲਗਵਾਈ ਤਾਂ ਉਹ ਨੇੜੇ ਦੀ ਪਸ਼ੂ ਸੰਸਥਾ ਤੇ ਜਾ ਕੇ ਇਹ ਜਿਹੜੀ ਖੁਰਾਕ ਹੈ ਉਹ ਬਿਲਕੁਲ ਮੁਫ਼ਤ ਲਗਵਾ ਸਕਦਾ। ਸੋ ਗਲਘੋਟੂ ਦੀ ਬਿਮਾਰੀ ਤੋਂ ਬਚਾ ਲਈ ਪਿਛਲੇ ਸਾਲ 100% ਅਸੀਂ ਵੈਕਸੀਨੇਸ਼ਨ ਕਰ ਦਿੱਤੀ, ਅਗਲੇ ਸਾਲ ਫਿਰ ਸਮਾਂ ਦੇ ਉੱਤੇ ਗਲਘੋਟੂ ਦੀ ਬਿਮਾਰੀ ਤੋਂ ਬਚਾ ਲਈ ਜਿਹੜੇ ਹੈ ਉਹ ਟੀਕੇ ਲਗਾ ਦਿੱਤੇ ਜਾਣਗੇ। ਨੈਸ਼ਨਲ ਲਾਈਫ ਸਟਾਕ ਮਿਸ਼ਨ ਅਧੀਨ ਪਿਛਲੇ ਸਾਲ ਲਗਭਗ 500 ਜਿਹੜੇ ਬੱਕਰੀਆਂ ਦੇ ਯੂਨਿਟ ਸਥਾਪਿਤ ਕੀਤੇ ਹੈ ਤੇ ਨਾਲ ਹੀ ਫੀਡ ਤੇ ਫੋਡਰ ਜਿਹੜਾ ਸੀ ਉਹਦੇ ਵਿੱਚ ਵੀ ਜਿਹੜਾ ਵਾਧੇ ਵਿੱਚ ਅਸੀਂ ਲਗਭਗ 95 ਉਦਮੀਆਂ ਦੇ ਕੇਸ ਜਿਹੜੇ ਆਨਲਾਈਨ ਸਬਮਿਟ ਕੀਤੇ। ਸੋ ਨਾਲ ਹੀ ਇਸਦੇ ਕੋਸ਼ਿਸ਼ ਹੈ ਕਿਉਂਕਿ ਇਹ ਸਹਾਇਕ ਧੰਦਿਆਂ ਦੇ ਵਿੱਚ ਨੇ, ਸਹਾਇਕ ਧੰਦਿਆਂ ਦੇ ਨਾਲ ਨਾਲ ਜਿਸ ਤਰ੍ਹਾਂ ਅਸੀਂ ਦੇਖਿਆ ਪਿੱਛੇ ਜੇ ਡੇਂਗੂ ਦੇ ਕੇਸਿਸ ਹੋਏ ਤਾਂ ਉਸ ਟਾਈਮ ਦੇ ਵਿੱਚ ਵੀ ਜਿਹੜਾ ਬੱਕਰੀ ਪਾਲਕ ਸੀ ਉਹਨਾਂ ਨੇ ਜਿਹੜੇ ਦੁੱਧ ਨੇ ਉਹਦਾ ਰੇਟ ਕਾਫੀ ਜ਼ਿਆਦਾ ਵਧਿਆ ਔਰ ਉਹਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਸਹਾਇਤਾ ਮਿਲੀ। ਇਸ ਦੇ ਨਾਲ ਹੀ ਅਸੀਂ ਵਿਭਾਗ ਨੇ ਜਿਹੜਾ ਫਰੋਜ਼ਨ ਸੀਮਨ ਹੈ ਜਿਹਨੂੰ ਅਸੀਂ ਕੱਟੇ ਵੱਛੀਆਂ ਵਾਲਾ ਸੈਕਸ ਸੀਮਨ ਕਹਿੰਦੇ ਹਾਂ, ਜਦੋਂ ਇਹ ਖੁਰਾਕ ਜਿਹੜੀ ਆਪਾਂ ਆਰਟੀਫਿਸ਼ਲ ਇਨਸੈਮੀਨੇਸ਼ਨ ਇਹ ਸੀਮਨ ਦੇ ਨਾਲ ਕਰਨੇ ਆ ਤਾਂ ਜਿਹੜੀ ਕੰਪਨੀ ਕਲੇਮ ਕਰਦੀ ਹੈ ਲਗਭਗ 95%

0: ਹਾਂਜੀ ਬਲ ਸਾਹਿਬ ਸੁਣਿਆ ਫਿਰ ਗੀਤ
1: ਬਹੁਤ ਸੋਹਣਾ ਗੀਤ ਹੈ ਜੀ
0: ਹਾਂਜੀ ਦੇਖੋ ਗੀਤ ਦੇ ਨਾਲ ਨਾ ਰੂਹ ਖੁਸ਼ ਹੋ ਜਾਂਦੀ
1: ਹਾਂਜੀ ਇਹ ਤਾਂ ਹੈ
0: ਤੇ ਉਹ ਗੀਤ ਵੀ ਸਾਡਾ ਪਿੰਡਾਂ ਵਾਲਾ ਸੀ
1: ਬਿਲਕੁਲ ਜੀ
0: ਇਸ ਕਰਕੇ ਸੁਣ ਕੇ ਹੋਰ ਵੀ ਨਜ਼ਾਰਾ ਆ ਗਿਆ
1: ਬਿਲਕੁਲ ਜੀ ਬਿਲਕੁਲ
0: ਬਲ ਸਾਹਿਬ ਸਾਨੂੰ ਜਾਣਕਾਰੀ ਦਿੱਤੀ ਡਾਕਟਰ ਰਕੇਸ਼ ਕੁਮਾਰ ਹੋਣਾ ਨੇ
1: ਅੱਛਾ ਜੀ
0: ਪਰਾਲੀ ਸੰਭਾਲਣ ਲਈ ਮਸ਼ੀਨਾਂ
1: ਠੀਕ ਹੈ ਜੀ
0: ਆਓ ਸੁਣਦੇ ਹਾਂ
2: ਸੁਣਾ ਦਿਓ ਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕਿ ਪਰਾਲੀ ਨੂੰ ਸੰਭਾਲਣ ਵਾਲੀ ਜਿਹੜੀ ਮਸ਼ੀਨਾਂ ਆ ਉਹਨਾਂ ਦੀ ਯੋਗ ਵਰਤੋਂ ਕਿਸ ਢੰਗ ਨਾਲ ਕਰ ਸਕਦੇ ਨੇ ਦੇਖੋ ਕਿਸਾਨ ਵੀਰੋ ਆਪਾਂ ਸੋਚਦੇ ਹਾਂ ਕਿ ਪਰਾਲੀ ਨੂੰ ਆਪਾਂ ਇੱਕ ਆਪਣੇ ਲਈ ਇੱਕ ਮੁਸੀਬਤ ਸਮਝ ਲਿਆ ਪਰ ਇਹ ਮੁਸੀਬਤ ਨਹੀਂ ਕਿਸਾਨ ਵੀਰੋ ਤੁਹਾਡੇ ਲਈ ਪੈਸੇ ਦੀ ਵੈਲਿਊ ਹੈ ਇਹ ਪੈਸਾ ਹੈ ਕਿਉਂ ਕਿਸ ਤਰੀਕੇ ਨਾਲ ਪੈਸਾ ਕਿਉਂਕਿ ਜਦੋਂ ਆਪਾਂ ਰਸਾਇਣਿਕ ਖਾਦਾਂ ਪਾ ਕੇ ਜ਼ਮੀਨ ਦੇ ਵਿੱਚ ਬਣਾ ਲਈ ਝੋਨਾ ਪੈਦਾ ਕਰ ਲਿਆ ਇੱਕ ਔਰਗੈਨਿਕ ਮੈਟਰ ਪਲਾਂਟ ਬੂਟਾ ਤਿਆਰ ਕਰ ਲਿਆ ਉਸ ਬੂਟੇ ਦਾ ਆਪਾਂ 30% ਹਿੱਸਾ ਹੀ ਆਪਣੇ ਵੱਲੋਂ ਆਪਾਂ ਵੱਢ ਕੇ ਦਾਣੇ ਦੇ ਰੂਪ ਚ ਲੈ ਲੈਂਦੇ ਹਾਂ

ਉਸ ਤੋਂ ਬਾਅਦ 70% ਪੋਰਸ਼ਨ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਹੈਗਾ ਜਿਹੜਾ ਕਿ ਔਰਗੈਨਿਕ ਮੈਟਰ ਹੈ ਆਪਾਂ ਆਪਣੀ ਜ਼ਮੀਨ ਦੇ ਵਿੱਚ ਔਰਗੈਨਿਕ ਮੈਟਰ ਵਧਾਵਾਂਗੇ ਤਾਂ ਹੀ ਸਾਡੀ ਫਸਲ ਦੀ ਪੈਦਾਵਾਰ ਅਗਲੀ ਫਸਲ ਹੈ ਜ਼ਮੀਨ ਦੀ ਪੈਦਾਵਾਰ ਵਧੀਆ ਰਹੂਗੀ ਜਿਹੜੀ ਸਾਨੂੰ ਵੱਧ ਝਾੜ ਦੇ ਸਕੇਗੀ ਇਹਦੇ ਵਿੱਚ ਔਰਗੈਨਿਕ ਮੈਟਰ ਮੈਂ ਕਾਰਬਨ ਨਾਈਟ੍ਰੋਜਨ ਫਾਸਫੇਟ ਪੋਟਾਸ਼ੀਅਮ ਇਹ ਸਾਰੀ ਚੀਜ਼ਾਂ ਇਤਨੇ ਭਰਪੂਰ ਮਾਤਰਾ ਮੈਂ ਜੇ ਆਪਾਂ ਇਸ ਨੂੰ ਆਪਣੀ ਜ਼ਮੀਨ ਦੇ ਵਿੱਚ ਮਿਲਾ ਲਈਏ ਤੇ ਲਗਭਗ 5200 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਜੇ ਸਾਨੂੰ ਆਪਣੀ ਜ਼ਮੀਨ ਦਾ ਆਪਣਾ ਜਿਹੜਾ ਅਗਲੀ ਫਸਲ ਦੀ ਪੈਦਾਵਾਰ ਹੈ ਉਹਦਾ ਖਰਚਾ ਘਟਾ ਸਕਦੇ ਨੇ ਤਾਂ ਕਿਸਾਨ ਵੀਰੋ ਇਹ ਆਪਣਾ ਇੱਕ ਸੋਨਾ ਹੈ ਉਹ ਕੁਦਰਤੀ ਸੋਨਾ ਹੈ ਜਿਹੜਾ ਆਪਾਂ ਆਪਣੀ ਜ਼ਮੀਨ ਚ ਮਿਲਾ ਲਈਏ ਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੀਆ ਬਣਾ ਸਕਦੇ ਨੇ ਫਿਰ ਕਿਸਾਨ ਵੀਰੋ ਸਵਾਲ ਆ ਜਾਂਦਾ ਕਿ ਬਈ ਆਪਾਂ ਗੱਲ ਕਰਦੇ ਹਾਂ ਕਿ ਬਈ ਝੋਨੇ ਦੀ ਪਰਾਲੀ ਨੂੰ ਕਿਸ ਢੰਗ ਤਰੀਕੇ ਨਾਲ ਆਪਾਂ ਸੰਭਾਲ ਸਕਦੇ ਨੇ ਕਿਹੜੇ ਕਿਹੜੇ ਤਰੀਕੇ ਨੇ ਜਿਹਨਾਂ ਨਾਲ ਆਪਾਂ ਪ੍ਰਬੰਧ ਕਰ ਸਕਦੇ ਨੇ ਤੇ ਕਿਸਾਨ ਵੀਰੋ ਜੇ ਮੋਟੇ ਤੌਰ ਤੇ ਗੱਲ ਕਰੀਏ ਤਾਂ ਦੋ ਤਿੰਨ ਤਰੀਕੇ ਹੀ ਆ ਇੱਕ ਤਾਂ ਇਹ ਕਿ ਜਿਹੜਾ ਪਰਾਲੀ ਆ ਜਾਂ ਤਾਂ ਉਸਨੂੰ ਚੱਕ ਕੇ ਆਪਾਂ ਬਾਹਰ ਕੱਢ ਲਈਏ ਖੇਤ ਤੋਂ ਉਸਨੂੰ ਕਿਸੇ ਹੋਰ ਚੀਜ਼ ਦੀ ਵਰਤੋਂ ਕਰ ਲਈਏ ਗੱਤਾ ਫੈਕਟਰੀ ਬਿਜਲੀ ਫੈਕਟਰੀ ਸੀਮੈਂਟ ਫੈਕਟਰੀ ਮੇ ਚਲਾ ਜਾਂਦਾ ਕਿਤੇ ਪਸ਼ੂਆਂ ਦੇ ਚਾਰੇ ਲਈ ਚਲਾ ਜਾਂਦਾ ਇਹ ਇੱਕ ਤਰੀਕਾ ਦੂਜਾ ਤਰੀਕਾ ਹੈਗਾ ਕਿ ਆਪਾਂ ਉਸ ਖੇਤ ਦੇ ਉੱਪਰ ਹੀ ਰੱਖਣਾ ਉਸਨੂੰ ਬਾਹਰ ਨਹੀਂ ਕੱਢਣਾ ਉਹਦੇ ਉਸ ਤਰੀਕੇ ਨਾਲ ਕਰਨ ਲਈ ਦੋ ਤਰੀਕੇ ਆ ਜਾਂਦੇ ਆ ਪਹਿਲਾਂ ਆ ਜਾਂਦਾ ਕਿ ਬਈ ਜਾਂ ਤਾਂ ਉਸਨੂੰ ਧਰਤੀ ਦੇ ਵਿੱਚ ਮਿਲਾ ਦਈਏ ਉਸਨੂੰ ਆਪਾਂ ਇਨਕਾਰਪੋਰੇਸ਼ਨ ਅੰਗਰੇਜ਼ੀ ਚ ਇਨਕਾਰਪੋਰੇਸ਼ਨ ਕਹਿ ਦਿੰਦੇ ਆ ਦੂਜਾ ਤਰੀਕਾ ਆ ਜਾਂਦਾ ਕਿ ਆਪਾਂ ਪਰਾਲੀ ਨੂੰ ਆਪਣੀ ਫਸਲ ਜਿਹੜੀ ਅਕਲੀ ਫਸਲ ਜਿਹੜੀ ਕਣਕ ਹੈ ਜ਼ਿਆਦਾਤਰ ਜਿਹੜੀ ਆਪਣੇ ਪੰਜਾਬ ਦੇ ਬੀਜੀ ਜਾਂਦੀ ਹੈ ਉਸਦੀ ਬਿਜਾਈ ਕਰ ਦਈਏ ਤੇ ਪਰਾਲੀ ਨੂੰ ਜ਼ਮੀਨ ਦੇ ਉੱਪਰ ਹੀ ਸੜ ਰਹਿਣ ਦਈਏ ਉਸਨੂੰ ਆਪਾਂ ਕਹਿ ਦਿੰਦੇ ਆ ਮਲਚਿੰਗ ਤੇ ਇਹ ਤਿੰਨ ਹੀ ਤਰੀਕੇ ਹੈ ਜਿਨ੍ਹਾਂ ਦੇ ਨਾਲ ਜੀ ਢੰਗ ਤਰੀਕੇ ਨਾਲ ਕਰਕੇ ਆਪਾਂ ਆਪਣੀ ਪਰਾਲੀ ਦੀ ਸਾਂਭ ਸੰਭਾਲ ਆਪਣੇ ਖੇਤ ਤੇ ਕਰ ਸਕਦੇ ਨੇ ਪਰ ਕਿਸਾਨੀ ਨੂੰ ਇੱਥੇ ਮੈਂ ਖੇਤੀਬਾੜੀ ਯੂਨੀਵਰਸਿਟੀ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਇਆ ਤਾਂ ਮੈਂ ਇਸ ਕਰਕੇ ਆਪਣਾ ਫਰਜ਼ ਸਮਝਦਾ ਕਿ ਯੂਨੀਵਰਸਿਟੀ ਅਜੇ ਜਿਹੜਾ ਪਰਾਲੀ ਤੋਂ ਬਾਹਰ ਕੱਢ ਰਹੀ ਹੈ ਕੱਢ ਰਹੇ ਜਿਹੜੇ ਕਿਸਾਨ ਵੀਰ ਕਹਿੰਦੇ ਕਿ ਆਪਾਂ ਆਪਣਾ ਪਰਾਲ ਨੂੰ ਬਾਹਰ ਕੱਢ ਦਈਏ ਤੇ ਆਪਣੀ ਫਸਲ ਬੀਜ ਲਈ ਅਗਲੀ ਇਹ ਇੱਕ ਤਰੀਕਾ ਸਹੀ ਨਹੀਂ ਕਿਉਂਕਿ ਆਪਾਂ ਆਪਣੇ ਜਿਹੜੇ ਔਰਗੈਨਿਕ ਮੈਟਰ ਆ ਇਹ ਜ਼ਮੀਨ ਚੋਂ ਬਾਹਰ ਕੱਢ ਦੇ ਰਹੇ ਹਾਂ ਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਦਿਨ ਪੋ ਦਿਨ ਘੱਟਦੀ ਜਾਊਗੀ ਤੇ ਬਹੁਤ ਦਿਨ ਦੂਰ ਨਹੀਂ ਆਉਣਾ ਕਿ ਜਦੋਂ ਸਾਡੀ ਜ਼ਮੀਨ ਦੇ ਵਿੱਚ ਕੋਈ ਐਸਾ ਤੱਤ ਨਹੀਂ ਰਹਿ ਜੂਗਾ ਜਿਹੜਾ ਕਿ ਆਪਣੀ ਅਗਲੀ ਫਸਲ ਨੂੰ ਪੈਦਾ ਹੋਣ ਚ ਕੋਈ ਸਾਡੀ ਸਹਾਇਤਾ ਕਰ ਸਕੇ ਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਕਿ ਬਈ ਜੇ ਆਪਾਂ ਧਰਤੀ ਦੇ ਵਿੱਚ ਇਸ ਨੂੰ ਮਿਲਾਉਣਾ ਹੈ ਧਰਤੀ ਦੇ ਮਿਲਾਉਣ ਦੇ ਲਈ ਤੁਹਾਡੇ ਲਈ ਰੋਟਾਵੇਟਰ ਆ ਮਲਚਰ ਹੈ ਉਲਟਾਵੇਂ ਹਲ ਹੈ ਜੇ ਆਪਾਂ ਤਿੰਨੋਂ ਦੀ ਸਹੀ ਢੰਗ ਨਾਲ ਸਹੀ ਪੜਤਾਲ ਕਰਕੇ ਆਪਣੇ ਜਿਹੜੇ ਵੀ ਅਦਾਰਾ ਨੇ ਇਨ ਚੀਜ਼ਾਂ ਦੇ ਖੋਜ ਕਰਕੇ ਮਸ਼ੀਨਾਂ ਕੱਢੀਆਂ ਜੇ ਉਹਨਾਂ ਨਾਲ ਗੱਲਬਾਤ ਕਰਕੇ ਇਹਦੀ ਵਰਤੋਂ ਕਰੀਏ ਤਾਂ ਇਹ ਤਰੀਕਾ ਹੋ ਸਕਦਾ ਫਿਰ ਸਭ ਤੋਂ ਜ਼ਿਆਦਾ ਦਿੱਕਤ ਕਿਸਾਨ ਵੀਰੋ ਆਪਣੀ ਆ ਰਹੀ ਹੈ ਕਿ ਵੀ ਜੇ ਆਪਾਂ ਪੁਰਾਲ ਦੇ ਵਿੱਚ ਜੇ ਆਪਾਂ ਕਹਿ ਦਿੰਦੇ ਵੀ ਠੀਕ ਹੈ ਤੁਹਾਡੀ ਗੱਲ ਮੰਨ ਲਈ ਆਪਾਂ ਕਰਦੇ ਹਾਂ ਯੂਨੀਵਰਸਿਟੀ ਤੇ ਜਾਂ ਸਰਕਾਰੀ ਮਹਿਕਮੇ ਨੇ ਸੁਣੀ ਵੀ ਅੱਗ ਨਹੀਂ ਲਾਉਣੀ ਪੁਰਾਲੀ ਨੂੰ ਮੈਨੇਜ ਸੰਭਾਲਣਾ ਖੇਤ ਦੇ ਉੱਪਰ ਤੇ ਸਭ ਤੋਂ ਦਿੱਕਤ ਆ ਜਾਂਦੀ ਵੀ ਕਣਕ ਦੀ ਜਿਹੜੀ ਕਣਕ ਆਪਣੀ ਜਿਹੜੀ ਮੁੱਖ ਮਹਾੜੀ ਦੀ ਫਸਲ ਆ ਇਸ ਨੂੰ ਕਿਸ ਢੰਗ ਨਾਲ ਪੁਰਾਲ ਦੇ ਵਿੱਚ ਬੀਜਿਆ ਜਾਂਦਾ ਉਹਦੇ ਲਈ 4-5 ਮਸ਼ੀਨਾਂ ਯੂਨੀਵਰਸਿਟੀ ਨੇ ਬਣਾਈਆਂ ਨੇ ਸਭ ਤੋਂ ਪਹਿਲਾਂ ਸੀਗੀ ਹੈਪੀ ਸੀਡਰ ਲੋਕਾਂ ਦੀ ਰੁਝਾਨ ਕਰਕੇ ਕਿ ਬਈ ਇਸ ਸਮੇਂ ਜਦੋਂ ਕਣਕ ਉੱਗਦੀ ਹੈ ਵਧੀਆ ਦਿਖ ਨਹੀਂ ਲੱਗਦਾ ਫਿਰ ਖੇਤ ਬੜਾ ਉੱਜੜ ਜਿਹਾ ਲੱਗਦਾ ਜਦੋਂ ਤਾਂ ਕਣਕ ਉਹਦੇ ਪਰਾਲੀ ਦੇ ਖੜੇ ਖਰਚਿਆਂ ਦੇ ਉੱਤੇ ਤਕਣੀ ਆ ਜਾਂਦੀ ਤਾਂ ਇਹ ਕੁਛ ਕਾਰਨ ਛੋਟੇ ਰਹੇਗੀ ਜਿਨ੍ਹਾਂ ਦੇ ਕਾਰਨ ਇਹ ਮਸ਼ੀਨ ਇਤਨੀ ਸਕਸੈਸਫੁਲ ਨਹੀਂ ਹੋਈ ਪਰ ਜੇ ਆਪਾਂ ਗੱਲ ਕਰਦੇ ਹਾਂ ਅੱਜ ਕੀ ਡੇਟ ਮੇ ਵੀ ਯੂਨੀਵਰਸਿਟੀ ਦੀ ਖੋਜਾਂ ਅਨੁਸਾਰ ਜੇ ਗੱਲ ਕਰਦੇ ਹਾਂ ਤਾਂ ਹੈਪੀ ਸੀਡਰ ਦੇ ਨਾਲ ਖਰਚਾ ਵੀ ਘੱਟ ਕਣਕ ਦੀ ਬਿਜਾਈ ਵੀ ਸੌਖੇ ਢੰਗ ਨਾਲ ਹੁੰਦੀ ਹੈ ਜੇ ਸਹੀ ਤੇ ਸਹੀ ਮਾਪਦੰਡਾਂ ਨਾਲ ਬੀਜੀ ਜਾਵੇ ਤੇ ਪੈਦਾਵਾਰ ਵੀ ਭਰਪੂਰ ਮਿਲਦੀ ਹੈ ਪਰ ਜਿਸ ਤਰ੍ਹਾਂ ਕਹਿੰਦੇ ਕਿ ਵੀ ਜਿਨ੍ਹਾਂ ਨੇ ਵਰਤਣੀ ਹੈ ਉਹਨਾਂ ਦੀ ਲੋੜ ਮੁਤਾਬਿਕ ਮਸ਼ੀਨ ਬਣੀ ਹੋਵੇ ਤਾਂ ਉਸਦੀ ਵਰਤੋਂ ਚੱਜ ਨਾਲ ਹੋ ਜਾਂਦੀ ਹੈ ਇਸ ਤੋਂ ਬਾਅਦ ਮਸ਼ੀਨ ਆਪ ਬਣੀ ਸੁਪਰ ਸੀਡਰ ਮਸ਼ੀਨ ਉਹ ਹੈ ਕਿ ਉਸਦੇ ਮਸ਼ੀਨ ਦੇ ਅੱਗੇ ਇੱਕ ਰੋਟਾਵੇਟਰ ਲੱਗਿਆ ਹੋਇਆ ਰੋਟਾਵੇਟਰ ਨਾਲ ਜਿਤਨਾ ਵੀ ਪੁਰਾਲ ਮਸ਼ੀਨ ਦੇ ਅੱਗੇ ਆ ਜਾਂਦਾ ਉਹ ਸਾਰਾ ਜ਼ਮੀਨ ਦੇ ਵਿੱਚ ਮਿਕਸ ਹੋ ਜਾਂਦਾ ਉਹਦੇ ਉੱਪਰ ਹੀ ਇੱਕ ਸੀਡ ਡਰਿੱਲ ਔਰ ਬਕਸਾ ਲੱਗਿਆ ਹੋਇਆ ਜਿਹੜਾ ਆਮ ਡਰਿੱਲਾਂ ਦੇ ਨਾਲ ਲੱਗਿਆ ਹੁੰਦਾ ਉਹ ਨਾਲ ਦੇ ਨਾਲ ਉਹ ਬਿਜਾਈ ਹੋ ਜਾਂਦੀ ਹੈ ਤੇ ਲੋਕਾਂ ਨੂੰ ਇਹ ਵਧੀਆ ਲੱਗੇ ਵੀ ਸਾਡਾ ਖੇਤ ਵੀ ਸਾਫ਼ ਹੋ ਗਿਆ ਪਲੇਨ ਹੋ ਗਿਆ ਤੇ ਉਹਦੇ ਨਾਲ ਬਿਜਾਈ ਵੀ ਹੋ ਗਈ ਤੇ ਇਹ ਇੱਕ ਮਸ਼ੀਨ ਹੈਗੀ ਹੈ ਤੀਜੀ ਮਸ਼ੀਨ ਹੈਗੀ ਕਿ ਆਪਾਂ ਜਦੋਂ ਯੂਨੀਵਰਸਿਟੀ ਕਹਿ ਰਹੀ ਹੈ ਵੀ ਜਿਸ ਤਰ੍ਹਾਂ ਆਪਾਂ ਹਰ ਵਾਰੀ ਕਹਿ ਰਹੇ ਹਾਂ ਗੱਲਬਾਤ ਵੀ ਚੱਲ ਰਹੀ ਹੈ ਕਿ ਵੀ ਮਲਚਿੰਗ ਇਨਕਾਰਪੋਰੇਸ਼ਨ ਜਿਵੇਂ ਸੁਪਰ ਸੀਡਰ ਚਲਾ ਰਹੇ ਇਨਕਾਰਪੋਰੇਸ਼ਨ ਇੱਕ ਵਧੀਆ ਢੰਗ ਤੋਂ ਹੈ ਲੇਕਿਨ ਜੇ ਇਸਨੂੰ ਲਗਾਤਾਰ ਕਰਦੇ ਹਾਂ ਤੇ ਇਸਕੇ ਅੰਦਰ ਵੀ ਕੁਛ ਇੱਕ ਮੁਸ਼ਕਲਾਂ ਆ ਰਹੀ ਹੈ ਜਿਹੜੀ ਪਿਛਲੇ 1-2 ਸਾਲ ਤੇ ਸਾਡੇ ਦਫ਼ਤਰ ਵੀ ਫਰੀਦਕੋਟ ਵੀ 1-2 ਬੰਦੇ ਨੇ ਰਿਪੋਰਟ ਕੀਤੀ ਹੈ ਤਾਂ ਉਹ ਇੱਕ ਵਰਲਡ ਮਤਲਬ ਇਸ ਮਸ਼ੀਨ ਦੇ ਲਈ ਵੀ ਇੱਕ ਨੁਕਸਾਨ ਦਾ ਕਾਰਨ ਬਣ ਜਾਏ ਉਹਨਾਂ ਦਾ ਵੀ ਉਸ ਨੂੰ ਤੋੜਨ ਲਈ ਉਸਦਾ ਨਿਜਾਤ ਪਾਉਣ ਲਈ ਇੱਕ ਮਸ਼ੀਨ ਯੂਨੀਵਰਸਿਟੀ ਨੇ ਸਮਾਰਟ ਸੀਡਰ ਕੱਢਿਆ ਸਮਾਰਟ ਸੀਡਰ ਦੀ ਵਰਤੋਂ ਕਰਨ ਲਈ ਸਮਾਰਟ ਸੀਡਰ ਇੱਕ ਕੰਬੀਨੇਸ਼ਨ ਹੈ ਸੁਪਰ ਸੀਡਰ ਦਾ ਔਰ ਹੈਪੀ ਸੀਡਰ ਦਾ ਹੈਪੀ ਸੀਡਰ ਕੀ ਕਰਦਾ ਸੀਗਾ ਉਹ ਸਾਰੀ ਸਾਰੀ

ਪਰਾਲ ਬਸ ਜਿਤਨੇ ਸਿਆੜ ਖੋਲਦਾ ਜਿਹਦੇ ਸਿਆੜ ਦੇ ਬੀਡਿੰਗ ਜ਼ਿਆਦਾ ਸੀ, ਬਾਕੀ ਸਾਰੀ ਪਰਾਲੀ ਮਲਚਿੰਗ ਦੇ ਤੌਰ ਤੇ ਜ਼ਮੀਨ ਦੇ ਉੱਪਰ ਰਹਿੰਦੀ ਸੀਗੀ। ਪਰ ਉਹਦੇ ਵਿੱਚ ਕੋਈ ਦਿੱਖ ਵਾਲੀ ਦਿੱਕਤ ਜਿਹੜੀ ਕਿਸਾਨਾਂ ਨੂੰ ਆਉਂਦੀ ਸੀਗੀ ਉਹ ਵਧੀਆ ਨਹੀਂ ਲੱਗਦੀ ਸੀਗੀ। ਸੁਪਰ ਸੀਡਰ ਵਿੱਚ ਸਮੱਸਿਆ ਦਾ ਸਮਾਧਾਨ ਹੋ ਗਿਆ, ਪਰ ਸੁਪਰ ਸੀਡਰ ਇੱਕ ਕੋਸਟਲੀ ਮਸ਼ੀਨ, ਹੈਵੀ ਟਰੈਕਟਰ ਚਾਹੀਦਾ, ਸਭ ਕੁਝ ਥੋੜੀ ਥੋੜੀ ਹਰੇਕ ਕਿਸਾਨ ਦੀ ਰੀਚ ਨਹੀਂ। ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਸਮਾਰਟ ਸੀਡਰ ਮਸ਼ੀਨ ਬਣਾਈ। ਸਮਾਰਟ ਸੀਡਰ ਮਸ਼ੀਨ ਮੈਂ ਇਹ ਹੈ ਕਿ ਉਸਮੇ ਥੋੜੀ ਮੋਡੀਫਿਕੇਸ਼ਨ ਇਹ ਕੀਤੀ ਵੀ ਜੇ ਸਾਰਾ ਪਰਾਲ ਨਾਲ ਮਿਕਸ ਕਰਕੇ, ਜਿਹਦੇ ਨਾਲ ਉਸਦੀ ਪਾਵਰ ਘੱਟ ਗਈ ਟਰੈਕਟਰ ਦੀ, ਜਦੋਂ ਆਪਾਂ ਸਾਰਾ ਪਰਾਲ ਮਿਕਸ ਨਹੀਂ ਕੀਤਾ ਜਿਹੜਾ ਮਸ਼ੀਨ ਦੇ ਮੁਰਿਆ ਆ ਉਹਦੇ ਵਿੱਚ ਉਤਨਾ।

ਜਦੋਂ ਆਪਾਂ ਕਹਾਂਗੇ ਵੀ 8 ਇੰਚ ਦਾ ਸਿਆੜ ਤੋਂ ਸਿਆੜ ਦਾ ਫਾਸਲਾ ਸੀਗਾ ਤੇ ਆਪਾਂ 2-2 ਇੰਚ ਕਰ ਲਿਆ ਤੇ 2 ਇੰਚ ਵਿੱਚ ਆਪਣਾ ਓਹਰਾ ਗਿਆ ਓਰੇ ਜਦੋਂ ਕਣਕ ਉੱਗੀ ਤਾਂ ਕਿਸਾਨ ਨੂੰ ਦਿਖਾਈ ਦੇਗੀ ਔਰ ਬਾਕੀ 4 ਇੰਚ ਦੇ ਪਰਾਲ ਤਿਆਰ ਹੈ ਤੇ ਉਹਦੇ ਨਾਲ ਮਤਲਬ ਮਲਚਿੰਗ ਔਰ ਇਨਕਾਰਪੋਰੇਸ਼ਨ ਦੋਨੋਂ ਦਾ ਇਫੈਕਟ ਆ ਗਿਆ ਤੇ ਉਹ ਸਾਡੀ ਮੁਤਾਬਕ ਉਹਦਾ ਝਾੜ ਉਹਦੀ ਪੈਦਾਵਾਰ ਔਰ ਉਹ ਸਾਡੀ ਜਿਹੜੇ ਵਾਤਾਵਰਨ ਨੂੰ ਸੰਭਾਲਣ ਲਈ ਔਰ ਧਰਤੀ ਦੀ ਉਪਜਾਊ ਸ਼ਕਤੀ ਬਣਾਉਣ ਲਈ ਸਮਾਰਟ ਸੀਡਰ ਇੱਕ ਬਹੁਤ ਵਧੀਆ ਮਸ਼ੀਨ ਹੈ ਤੇ ਚੌਥੀ ਮਸ਼ੀਨ ਜਿਹੜੀ ਹੁਣ ਅੱਜ ਦੀ ਡੇਟ ਮੇ ਪ੍ਰਚਲਿਤ ਹੋ ਰਹੀ ਹੈ ਸਰਫੇਸ ਸੀਡਰ ਮਸ਼ੀਨ ਇਹ 3-4 ਮਸ਼ੀਨਾਂ ਨੇ ਸਰਫੇਸ ਸੀਡਰ ਮਸ਼ੀਨ ਹੈਗੀ ਟੋਟਲ ਮਲਚਿੰਗ ਮਸ਼ੀਨ ਟੋਟਲ ਮਲਚਿੰਗ ਕਰਦੀ ਹੈ ਇਸ ਮੇ ਕੋਈ ਵੀ ਪੁਰਾਲ ਦਾ ਹਿੱਸਾ ਜ਼ਮੀਨ ਦੇ ਅੰਦਰ ਇਨਕਾਰਪੋਰੇਟ ਨਹੀਂ ਕਰਦੇ ਤੇ ਇਹ 3-4 ਮਸ਼ੀਨਾਂ ਨੇ ਜੇ ਆਪਾਂ ਇਹਨਾਂ ਸਹੀ ਤਰੀਕੇ ਨਾਲ ਵਰਤੋਂ ਕਰ ਲਈਏ ਤਾਂ ਇਹਨਾਂ ਮਸ਼ੀਨਾਂ ਦੇ ਨਾਲ ਹੀ ਆਪਾਂ ਆਪਣੇ ਜਿਹੜੇ ਪੁਰਾਲ ਨੂੰ ਸੰਭਾਲ ਲਾਂਗੇ ਕਣਕ ਦੀ ਬਿਜਾਈ ਵੀ ਕਰ ਲਾਂਗੇ ਵਾਤਾਵਰਣ ਦੇ ਪ੍ਰਦੂਸ਼ਣ ਵੀ ਨਹੀਂ ਹੋਊਗਾ ਤਾਂ ਆਪਣੀ ਧਰਤੀ ਦੀ ਉਪਜਾਊ ਸ਼ਕਤੀ ਬਣੀ ਰਹੂਗੀ ਪਰ ਜੇ ਮਸ਼ੀਨਾਂ ਜਿਤਨੀ ਵੀ ਹੈ ਮੈਂ ਗੱਲਬਾਤ ਕੀਤੀ ਇਹਨਾਂ ਦਾ ਹਰੇਕ ਦਾ ਥੋੜਾ ਥੋੜਾ ਨੁਕਤਾ ਜੇ ਆਪਾਂ ਉਹ ਸਾਨੂੰ ਪਤਾ ਹੋਊਗਾ ਤਾਂ ਹੀ ਆਪਾਂ ਉਹ ਮਸ਼ੀਨ ਸਹੀ ਢੰਗ ਨਾਲ ਚਲਾ ਸਕਦੇ ਹਾਂ ਸਾਈ ਤਾਂ ਹੀ ਉਸਦੀ ਸਹੀ ਵਰਤੋਂ ਹੋਊਗੀ ਤੇ ਇਹਦੇ ਵਿੱਚ 2-3 ਨੁਕਤੇ ਹੈ ਜਿਹੜੇ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਇੱਕ ਤਾਂ ਇਹ ਕਿ ਜਦੋਂ ਆਪਾਂ ਸੁਪਰ ਸੀਡ ਨਾਲ ਬਿਜਾਈ ਕਰਨੀ ਹੈ ਪਰਾਲੀ ਜਿਹੜੀ ਆਪਾਂ ਝੋਨਾ ਵਢਾਇਆ ਉਹ SMS ਨਾਲ ਵਢਾਇਆ ਹੋਵੇ ਜੇ ਉਹ SMS ਕੰਬਾਈਨ ਫਿਟਿਡ ਦਾ ਨਹੀਂ ਵਢਾਇਆ ਤੇ ਆਪਾਂ ਨੂੰ ਪਰਾਲ ਨੂੰ ਖਿਲਾਰਨਾ ਪੈਣਾ ਖੇਤ ਦੇ ਵਿੱਚ ਬਰਾਬਰ ਛੋਟੇ ਛੋਟੇ ਟੁਕੜੇ ਕਰਕੇ ਉਹਦੇ ਲਈ ਸਾਨੂੰ ਯੂਨੀਵਰਸਿਟੀ ਦੇ ਤਹਿਤ ਯੂਨੀਵਰਸਿਟੀ ਨੇ ਇੱਕ ਨਵਾਂ ਕਟਰ ਸਪਰੈਡਰ ਮਸ਼ੀਨ ਬਣਾਈ ਹੈ ਜਿਹੜਾ ਜਿੱਥੇ ਮਸ਼ੀਨ ਦੀ ਲਾਈਨਾਂ ਜਿੱਥੇ ਪਰਾਲ ਡਿੱਗਦਾ ਜਾਂਦਾ ਉਸ ਲਾਈਨਾਂ ਨੂੰ ਕੁਤਰ ਕੇ ਖਿਲਾਰਨ ਦਾ ਉਹ ਕੰਮ ਕਰਦੀ ਹੈ ਉਸ ਨੂੰ ਇੱਕ ਵਾਰੀ ਕਮਾਨ ਲਾਈਨਾਂ ਦੇ ਉੱਪਰ ਰੱਖ ਕੇ ਚਲਾਉਣ ਤੋਂ ਬਾਅਦ ਆਪਾਂ ਸੁਪਰ ਸੀਡਰ ਨਾਲ ਬਹੁਤ ਚੰਗੀ ਤਰੀਕੇ ਨਾਲ ਬਿਜਾਈ ਕਰ ਸਕਦੇ ਹਾਂ ਦੂਜਾ ਇਹ ਧਿਆਨ ਰੱਖਣਾ ਜਦੋਂ ਆਪਾਂ ਸੁਪਰ ਸੀਡਰ ਬਿਜਾਈ ਖੇਤ ਦੇ ਵਿੱਚ ਨਮੀ ਥੋੜੀ ਜ਼ਿਆਦਾ ਹੋਣੀ ਚਾਹੀਦੀ ਹੈ ਉਹ ਕਿਉਂ ਹੋਣੀ ਚਾਹੀਦੀ ਹੈ ਜਦੋਂ ਵੀ ਆਪਾਂ ਇਸ ਨੂੰ ਪਰਾਲ ਨੂੰ ਮਿਕਸ ਕਰਾਂਗੇ ਜੇ ਉਸ ਵਿੱਚ ਮੋਇਸਚਰ ਕੰਟੈਂਟ ਪ੍ਰੋਪਰ ਨਹੀਂ ਹੈ ਨਮੀ ਜ਼ਿਆਦਾ ਨਹੀਂ ਹੈ ਤਾਂ ਜਿਹੜਾ ਆਪਣਾ ਪਰਾਲ ਪੈ ਲਿਆ ਜ਼ਮੀਨ ਦੇ ਉੱਪਰ ਆਇਆ ਜੇ ਅਸੀਂ ਉਹ ਰੋਟਾਵੇਟਰ ਨੇ ਮਿਕਸ ਕੀਤਾ ਨਾਲ ਦੇ ਨਾਲ ਬਿਜਾਈ ਕੀਤੀ ਤਾਂ ਜਦੋਂ ਸੁੱਕਾ ਪਰਾਲ ਜ਼ਮੀਨ ਦੇ ਮਿਕਸ ਹੋਊਗਾ ਤਾਂ ਉਸਨੇ ਨਮੀ ਸੋਖਣੀ ਹੈ ਔਰ ਉਹ ਫਿਰ ਜੇ ਨਮੀ ਪਹਿਲੇ ਹੀ ਘੱਟ ਹੈ ਜਾਂ ਪਹਿਲੇ ਹੀ ਬਿਲਕੁਲ ਬਰਾਬਰ ਬਰਾਬਰ ਸੀਗੀ ਤਾਂ ਨਮੀ ਜਿਹੜੀ ਬੀਜ ਜਦੋਂ ਜੰਮਣਾ ਸ਼ੁਰੂ ਕਰੂਗਾ 2 ਦਿਨ ਬਾਅਦ ਉਸਨੂੰ ਨਮੀ ਘੱਟ ਮਿਲੂਗੀ ਤਾਂ ਜੰਮਣ ਦੀ ਸਮੱਸਿਆ ਆ ਸਕਦੀ ਹੈ ਉਹ ਕਈ ਵਾਰੀ ਦੇਖਣ 'ਚ ਵੀ ਆਇਆ ਤੀਜਾ ਆਪਾਂ ਕੀ ਕਰ ਰਹੇ ਵੀ ਠੀਕ ਹੈ ਵੀ ਪਰਾਲ ਦੇ ਵਿੱਚ ਸੁਪਰ ਸੀਡਰ ਬਹੁਤ ਵਧੀਆ ਬੀਜੀ ਜਾਂਦਾ ਉਤਨੇ ਹੀ ਵੱਡੇ ਕਿਆਰਿਆਂ ਦੇ ਵਿੱਚ ਲੰਬੇ ਲੰਬੇ ਕਿਆਰਿਆਂ ਦੇ ਵਿੱਚ ਉਹ ਬੀਜ ਦਿੰਦੇ ਆ ਜਿਤਨਾ ਜਿਤਨਾ ਕਣਕ ਦਾ ਸੀ ਝੋਨੇ ਦਾ ਸੀਗਾ ਉਸੀ ਕਿਆਰੇ ਦੇ ਵਿੱਚ ਸਿੱਧਾ ਸੁਪਰ ਸੀਡਰ ਚਲਾ ਕੇ ਪਰ ਕਿਸਾਨ ਵੀਰੋ ਉਹਦੇ ਵਿੱਚ ਦਿੱਕਤ ਆਊਗੀ ਜਦੋਂ ਆਪਾਂ ਪਾਣੀ ਲਾਵਾਂਗੇ ਇਸ ਵਿੱਚ ਪਾਣੀ ਬਹੁਤ ਜੇ ਲੰਬਾ ਕਿਆਰਾ ਇੱਕ ਹੀ ਹੋ ਗਿਆ ਤਾਂ ਕਿਆਰੇ ਦੇ ਵਿੱਚ ਜਦੋਂ ਸਟਾਰਟਿੰਗ ਹੋ ਗਿਆ ਲਾਸਟ ਤੱਕ ਜਾਂਦੇ ਜਾਂਦੇ ਉਹ ਪਾਣੀ ਬਹੁਤ ਜ਼ਿਆਦਾ ਇੱਕ ਪੋਰਸ਼ਨ 'ਚ ਜ਼ਿਆਦਾ ਲੱਗੂਗਾ ਜਿੱਥੇ ਪਾਣੀ ਜ਼ਿਆਦਾ ਲੱਗ ਗਿਆ ਪਰਾਲ ਥੱਲੇ ਸਾਡਾ ਜ਼ਮੀਨ ਦੇ ਵਿੱਚ ਹੈ ਪਰਾਲ ਨੇ ਪਾਣੀ ਸੋਖੇ ਰੱਖਣਾ ਜ਼ਮੀਨ 'ਤੇ ਜ਼ਿਆਦਾ ਨਿਕਲਣਾ ਨਹੀਂ ਅਤੇ ਉਸ ਟਾਈਮ 'ਤੇ ਕਣਕ ਸਾਰੀ ਪੀਲੀ ਪੈਣੀ ਸ਼ੁਰੂ ਹੋ ਜੂਗੀ ਉਹਦਾ ਨਿਜਾਤ ਨਹੀਂ ਹੋਣਾ ਤਾਂ ਇਸ ਕਰਕੇ ਥੋੜ੍ਹੇ ਅਤੇ ਗੁਰੇਜ਼ ਕਰਕੇ ਜਦੋਂ ਤੁਸੀਂ ਬਿਜਾਈ ਕਰ ਲਈ ਉਸ ਦੇ ਵਿੱਚ ਤੁਸੀਂ ਜਿਹੜਾ ਝੋਨੇ ਵਾਲੇ ਤੁਹਾਡੇ ਕਿਆਰੇ ਸੀ ਉਸ ਤੋਂ ਛੋਟੇ ਕਿਆਰੇ ਬਣਾ ਲਓ ਜਦੋਂ ਤੁਸੀਂ ਕਣਕ ਨੂੰ ਪਾਣੀ ਲਾਓ ਤਾਂ ਕਿ ਤੁਹਾਡੇ ਕਿਆਰੇ ਦਾ ਕਿਆਰੇ ਚੰਗੀ ਪਾਣੀ ਲੱਗ ਜਾਏ ਅਤੇ ਸੁਪਰ ਸੀਡਰ ਨੂੰ ਜਦੋਂ ਚਲਾਉਣਾ ਤੁਸੀਂ ਵਰਤੋਂ ਕਰਨੀ ਹੈ ਤਾਂ ਤੁਸੀਂ ਆਪਣੀ ਜ਼ਮੀਨ ਮੈਂ ਇਸ ਚੀਜ਼ 'ਤੇ ਨਹੀਂ ਕਹਿਣਾ ਚਾਹੁੰਦਾ ਸਰ ਫਿਰ ਵੀ ਮੈਂ ਸਮਝਦਾ ਆਪਣਾ ਫਰਜ਼ ਕਿ ਜਦੋਂ ਗੱਲ ਹੁੰਦੀ ਹੈ ਤੇ ਦੱਸਣਾ ਸਾਡਾ ਫਰਜ਼ ਹੈ ਕਿ ਕਿਸਾਨ ਨੂੰ ਹਰ ਚੀਜ਼ ਬਾਰੇ ਦੱਸ ਦਿਓ ਤੁਹਾਡੀ ਜ਼ਮੀਨ ਜਿਹੜੀ ਹੈ ਦਰਮਿਆਨਾ ਤੋਂ ਬਾਹਰ ਹੀ ਹੋਣੀ ਚਾਹੀਦੀ ਹੈ ਜੀ ਕਿਉਂਕਿ ਜ਼ਮੀਨਾਂ ਦੇ ਵਿੱਚ ਨਮੀ ਹੋਲਡ ਕਰਨ ਦੀ ਨਮੀ ਰੋਕਣ ਦੀ ਨਮੀ ਆਪਣੇ ਅੰਦਰ ਰੱਖਣ ਦੀ ਸਮਰੱਥਾ ਹੁੰਦੀ ਹੈ ਜੇ ਆਪਾਂ ਹਲਕੀਆਂ ਜ਼ਮੀਨਾਂ 'ਚ ਸੁਪਰ ਸੀਡਰ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਤਾਂ ਇਹਦੇ ਵਿੱਚ ਜਿਵੇਂ ਪਰਾਲ ਮਿਕਸ ਹੋਇਆ ਤਾਂ ਨਮੀ ਸੋਕ ਲਈ ਅਤੇ ਜ਼ਮੀਨ ਕੇ ਅੰਦਰ ਸਮਰੱਥਾ ਨਹੀਂ ਹੈ ਰੇਤਲੀ ਹੈ ਤਾਂ ਨਮੀ ਘੱਟ ਜਾਂਦੀ ਹੈ ਅਤੇ ਜੰਮ ਤੁਹਾਡਾ ਪ੍ਰੋਪਰ ਨਹੀਂ ਆਉਂਦਾ ਅਤੇ ਇਹਨਾਂ ਥੋੜ੍ਹੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਤੇ ਜਿਹੜੀ ਵੀ ਮਸ਼ੀਨ ਮੈਂ ਤੁਹਾਨੂੰ ਪਹਿਲੇ ਗੱਲ ਕੀਤੀ ਹੈ ਜਿਹਦੇ ਵਿੱਚ ਆਪਾਂ ਪਰਾਲ ਦੇ ਵਿੱਚ ਬਿਜਾਈ ਕਰਨੀ ਹੈ ਇਹ ਸਾਰੀ ਮਸ਼ੀਨਾਂ ਲਈ ਇਹ ਗੱਲ ਹੈ ਉਹਦੇ ਵਿੱਚ ਆਪਾਂ ਖਾਸ ਖਿਆਲ ਇਹ ਰੱਖਣਾ ਕਿ ਜਦੋਂ ਵੀ ਆਪਾਂ ਖਾਦ ਦੀ ਜਾਂ ਯੂਰੀਆ ਜਿਹੜੀ ਪਾਣੀ ਹੈ ਜੇ ਉਹਦਾ ਆਮ ਵਾਹੀ ਕਰਕੇ ਆਪਾਂ ਬੀਜਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ ਪਹਿਲੇ ਯੂਰੀਆ ਛਿੱਟਾ ਦੇ ਦਿੰਦੇ ਹਾਂ ਫਿਰ ਪਾਣੀ ਲਾ ਦਿੰਦੇ ਤਾਂ ਯੂਰੀਆ ਸਾਡੇ ਬੂਟਿਆਂ ਨੂੰ ਜਾਂ ਫਸਲ ਨੂੰ ਮਿਲ ਜਾਂਦਾ ਪਰ ਇਹਦੇ ਵਿੱਚ ਕੀ ਕਰਨਾ ਹੈ ਜਦੋਂ ਵੀ ਤੁਸੀਂ ਇਹ ਮਸ਼ੀਨਾਂ ਨਾਲ ਬਿਜਾਈ ਕੀਤੀ ਐਪੀ ਸੀਡਰ ਸੁਪਰ ਸੀਡਰ ਸਮਾਰਟ ਸੀਡਰ ਜਾਂ ਸਰਫੇਸ ਸੀਡਰ ਇਹਦੇ ਵਿੱਚ ਜਦੋਂ ਤੁਸੀਂ ਬਿਜਾਈ ਕਰ ਲਈ ਉਸ ਤੋਂ ਬਾਅਦ ਜਦੋਂ ਤੁਹਾਡੀ ਵਾਰੀ ਆਏਗੀ ਵੀ ਆਪਾਂ ਯੂਰੀਆ ਖਾਦ ਪਾਣੀ ਹੈ ਤਾਂ ਯੂਰੀਆ ਖਾਦ ਪਾਣੀ ਲਾਉਣ ਤੋਂ ਪਹਿਲਾਂ ਪਾਣੀ ਹੈ ਪਾਣੀ ਇਸ ਕਰਕੇ ਹੈ ਕਿ ਜਦੋਂ ਆਪਾਂ ਪਰਾਲ ਦੇ ਵਿੱਚ ਬੀਜੀ ਗਈ ਹੈ ਪਰਾਲ ਦੀ ਮਲਚਿੰਗ ਹੋਈ ਹੋਈ ਹੈ ਪਰਾਲ ਦੇ ਉੱਪਰ ਜਾਂ ਪਰਾਲ ਮਿਕਸ ਹੋਈ ਹੋਈ ਹੈ ਜਦੋਂ ਯੂਰੀਆ ਦਾ ਛਿੱਟਾ ਦੇ ਦਾਂਗੇ ਤਾਂ ਪਾਣੀ ਨਾਲ ਘੁਲ ਕੇ ਉਹ ਥੱਲੇ ਚਲੀ ਜੂਗੀ ਸਾਡੇ ਬੂਟਿਆਂ ਨੂੰ ਮਿਲ ਜੂਗੀ ਨਹੀਂ ਤਾਂ ਜੇ ਆਪਾਂ ਪਾਣੀ ਪਹਿਲੇ ਲਾ ਤਾ ਪਾਣੀ ਜੀਰ ਜਾਣਾ ਜੇ ਯੂਰੀਆ ਬਾਅਦ 'ਚ ਛਿੱਟਾ ਦਿੱਤਾ ਉਹ ਤੁਹਾਡੇ ਉੱਪਰ ਪਈ ਰਹੂਗੀ ਜ਼ਮੀਨ ਦੇ ਵਿੱਚ ਨਹੀਂ ਜਾਣੀ ਤੁਹਾਡੇ ਬੂਟਿਆਂ ਨੂੰ ਨਹੀਂ ਮਿਲਣੀ ਉਹ ਸਾਰਾ ਬਾਗ ਬਣ ਕੇ ਜਾਂ ਜਿਹੜੀ ਵੀ ਨਦੀ ਥੋੜੇ ਮੋਟੇ ਜਿਹੜੇ ਉੱਪਰ ਜੜ ਤਾਂ ਉਹਨਾਂ ਨੂੰ ਮਿਲ ਜਾਏਗੀ ਤੇ ਸਾਡੀ ਜਿਹੜੀ ਪੈਦਾਵਾਰ ਘਟੂਗੀ ਇਹ 2-4 ਗੱਲਾਂ ਹੈ ਜਿਹੜੀ ਆਪਾਂ ਸੁਪਰ ਸੀਡਰ ਦੇ ਨਾਲ ਧਿਆਨ ਰੱਖਣੀ ਹੈ ਇਸ ਤੋਂ ਬਾਅਦ ਇੱਕ ਬਹੁਤ ਵਧੀਆ ਮਸ਼ੀਨ ਹੈਗੀ ਹੈ ਪਰਾਲੀ ਨੂੰ ਸੰਭਾਲਦੀ ਵੀ ਹੈ
काम वधिया करती है, भरपूर ढंग चल

ਉੱਚ ਪਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ। ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨ ਸਤ ਗੁਰ ਗੁਰ ਸੇਵ ਅਲਖ ਗਤ ਜਾਂ

ਨਾਨਕ ਸੁਣੀ ਅਰ ਤੇ ਪਰਵਾਨ ਜੋ ਸੁਣੇਂਦੇ ਸੱਚ ਧਣੀ ਸ਼ੰਤ ਤਿਨ ਕੋਲ ਘੁਮਾਈ ਜਿਨ

ਵਾਹਿਗੁਰੂ ਜੀ ਕੀ ਫਤਿਹ। ਸਲੋਕ ਕਿਆ ਸੁਣੇਂਦੋ ਕੂੜ ਵੰਜਨ ਪਵਣ ਝੁਲਾਰਿਆ ਨਾਨਕ ਸੁਣੀਅਰ ਤੇ ਪਰਵਾਨ ਜੋ ਸੁਣੇਂਦੇ ਸੱਚ ਧਣੀ। ਵੱਡ ਹੰਸ।